संत सूर मोह मक्ता।

ਨੂੰ ਕਰਤਾ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਠ ਤੋਂ ਸ਼ਰਮਾ ਇਹ ਬੇਦਾਸ ਪਈ ਦਾ ਬੰਦ ਖਲਾਸੀ ਭਾਣੇ ਹੋਰ ਆਖ ਨਾ।

0: ਕੰਨਾਂ ਮੁੜ ਕੇ ਤੇ ਕਿਤ ਰੱਖਣ ਤੂੰ ਹੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦ
0: ਕਿਤੀਆਂ ਸੁੱਤੀ ਨਾਨਕ ਅੰਤ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸੁਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣੀਆਂ ਮਨ ਮੋਹਨ। ਸੁਰਗ ਮਸ਼ ਪਿਆਲੇ, ਗਾਵਨ ਤੁਧਨੋ ਰਤਨ ਉਪਾਏ ਤੇਰੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਧਨੋ ਜੋਧ ਮਹਾਂਬਲ ਸੂਰਾ। ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਧਨੋ ਗਾਵਨ ਜੋ ਤੁਧ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ। ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ।

ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰਹਉ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਹਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭਵ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨਹੂੰ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਾਹ ਹੈ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ।

तारियन तिस साहिब की टेक नानक मन माहे जिस सिमरत।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ,
1: ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੇ ਕਿਰਪਾ ਮੈਂ

ਸਦਾ ਕੁਰਬਾਨੀ ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆ ਬੇਤਾਏ ਸਭ ਥਾਈ ਹੋਏ ਸਹਿਜ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿਜ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਇਤ ਦੇਖੇ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨਣੀ ਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਇਸ ਵੇਲੇ ਸੰਧਿਆ ਵਕਤ ਦੇ ਦੀਵਾਨ ਸਜਾਏ ਗਏ ਮਹਾਰਾਜ ਜੀ ਉਹ ਸਜੇ ਹੋਏ ਜ਼ਮਾਨਾ ਵਿੱਚ ਸੋਦੈ ਰਹਿ ਸਾਹਿਬ ਜੀ ਦੇ ਜਾਪ ਹੋਏ ਨੇ ਕਿਰਪਾ ਕਰਨੀ ਮਹਾਰਾਜ ਜੀ ਬਾਣੀ ਦੇ ਜਾਪ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਈ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਤੇਜਵੀਰ ਸਿੰਘ ਜੀ ਬੀਬੀ ਬਾਮਨ ਜੋਤ ਕੌਰ ਜੀ ਮਹਾਰਾਜ ਜੀ ਨਿਊ ਬੇਬੀ ਦੇ ਮਹਾਰਾਜ ਜੀ ਜਨਮ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੱਚੇ ਦੇ ਨਾਮ ਦੀ ਯਾਚਨਾ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਜੀ ਨਿਊ ਬੇਬੀ ਨੂੰ ਮਹਾਰਾਜ ਜੀ ਸੋਹਣੇ ਨਾਮ ਦੀ ਬਖਸ਼ਿਸ਼ ਕਰਕੇ ਨਿਹਾਲ ਕਰਨਾ ਬੇਬੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਦੇਹ ਰੁਕਤਾ ਤੰਦਰੁਸਤੀਆਂ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਅੰਗ ਸੰਗੋ ਕੇ ਸਹਾਇਤਾ ਕਰਨੀ ਪਰਿਵਾਰ ਨੂੰ ਖੁਸ਼ੀਆਂ ਅਤੇ ਖੇੜੇ ਬਖਸ਼ਿਸ਼ ਕਰਨੇ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਸਰਦਾਰ ਮਹਿੰਦਰ ਸਿੰਘ ਜੀ ਬਾਜਵਾ ਮਹਾਰਾਜ ਜੀ
ਇਸ ਵੇਲੇ ਉਹਨਾਂ ਦੇ ਮਾਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਉਹਨਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਛਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਨਾ ਦੀ ਆਰੰਭਤਾ ਦੀ ਮਹਾਰਾਜ ਜੀ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ, ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵਨ ਦੇ ਗੁਰਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੀ ਰਹੀ ਬੇਨਤੀ ਹੈ। ਸਰਦਾਰ ਤੇਜਵੀਰ ਸਿੰਘ ਜੀ ਪਰਿਵਾਰ ਵੱਲੋਂ ਬੱਚੇ ਦੇ ਨਾਮ ਦੀ ਯਾਚਨਾ ਦੀ ਅਰਦਾਸ ਕੀਤੀ ਗਈ ਸੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਹੁਕਮਨਾਮਾ ਸੋਠ ਮਹੱਲਾ ਪੰਜਵਾਂ ਆ ਗਏ। ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ, ਐੜਾ ਅੱਖਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜੋ ਪਰਿਵਾਰ ਚੋਣ ਨਾਮ ਰੱਖ ਸਕਦੇ ਹਨ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਜਿਨ੍ਹਾਂ ਨੇ ਹਾਲੇ ਤੱਕ ਸੇਵਾ ਨਹੀਂ ਕੀਤੀ ਜੀ, ਜ਼ਰੂਰ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਚੜ੍ਹ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੂਸਰੀ ਬੇਨਤੀ ਹੈ, ਹਰ ਸਾਲ ਗੁਰੂ ਘਰ ਦੇ ਵਿੱਚ 31 ਰਾਗ ਦਰਬਾਰ ਕੀਰਤਨ ਕਰਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਸੋਹਣਾ ਉਪਰਾਲਾ ਕੀਤਾ ਗਿਆ ਹੈ। 31 ਰਾਗ ਦਰਬਾਰ ਕੀਰਤਨ ਜੋ ਕੱਲ੍ਹ ਨੂੰ ਆਰੰਭ ਹੋ ਰਹੇ ਨੇ, 11, 12, 13 ਸਤੰਬਰ ਨੂੰ ਇਸ ਗੁਰੂ ਘਰ ਦੇ ਵਿੱਚ ਕਰਵਾਏ ਜਾ ਰਹੇ ਨੇ। ਸਿੱਖ ਪੰਥ ਦੇ ਮਹਾਨ ਕੀਰਤਨੀਏ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਸਾਡੇ ਕੋਲ ਪਹੁੰਚ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 12 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 13 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਆ ਰਿਹਾ, ਉਹ ਵੀ ਮਨਾਇਆ ਜਾਏਗਾ। 14 ਸਪਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 17 ਸਪਤੰਬਰ ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ। ਉਸ ਤੋਂ ਬਾਅਦ 18, 19, 20 ਸਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਵਿੱਚ ਬਟਾਲਾ ਸਾਹਿਬ ਦੀਆਂ ਸਬੂਤ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ, ਮਨਾਇਆ ਜਾਂਦਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ ਹੋਰ ਜਾਣਕਾਰੀ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਗਰ ਸਾਹਿਬ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4 0 8 7 1 2 4 1 4 5 'ਤੇ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਵਾਲੇ, ਉਸ ਤੋਂ ਬਾਅਦ ਕਥਾ ਕਰਨਗੇ ਲੜੀਵਾਰ ਜਪਜੀ ਸਾਹਿਬ ਦੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਅਖੀਰ ਵਿੱਚ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। 8:30 ਵਜੇ ਤੱਕ ਦੀਵਾਨ ਸੱਜਣਗੇ। ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ

ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਦਾਨਸ ਪਜੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਨ ਪੀਰ ਦਸਤਗੀਰ ਜਾਹਰ ਪੀਰ ਚਤਗੁਰ ਬਾਬਾ ਅਲਾਹੀ ਜੋਤ ਨਿਰੰਕਾਰ ਸਵਰੂਪ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਵੱਲੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਆਪਾਂ ਤੁਸ ਬੁੱਧੀ ਨਾਲ ਵਿਚਾਰ ਕਰ ਰਹੇ ਕੱਲ ਸੁਣਿਆ ਦੀ ਪਹਿਲੀ ਪੌੜੀ ਦੀ ਵਿਚਾਰ ਕੀਤੀ ਸੀ ਔਰ ਗੁਰਮਤ ਸਿਧਾਂਤ ਤੇ ਭਾਈ ਗੁਰਦਾਸ ਜੀ ਦੇ ਮੁਤਾਬਕ ਸੀ। ਸੱਜਣ ਨੇ ਬੜਾ ਪ੍ਰੇਮ ਨਾਲ ਬਾਅਦ ਚ ਪੁੱਛਿਆ ਸੀ ਕਿ ਤੁਸੀਂ ਇਹ ਕਿਹਾ ਵੀ ਉਹ ਸਿੱਧ ਨਹੀਂ ਸੀ ਨਾਂ ਰਖਾਇਆ। ਨਹੀਂ ਮੈਂ ਨਹੀਂ ਕਿਹਾ, ਭਾਈ ਗੁਰਦਾਸ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਕਿਹਾ। ਔਰ ਸੱਚਾਈ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਉਹਨਾਂ ਜਤੀਆਂ ਨੂੰ ਜਿਹੜੇ 6 ਜਤੀ ਨੇ ਜਤੀ ਨਹੀਂ ਮੰਨਿਆ। ਔਰ ਸੱਚਾਈ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਉਹਨਾਂ 6 ਜਤੀਆਂ ਨੂੰ ਜਤੀ ਨਹੀਂ ਮੰਨਿਆ। ਔਰ ਸੱਚਾਈ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਅਹਲਿਆ ਨੂੰ ਸਤੀ ਨਹੀਂ ਮੰਨਿਆ, ਵੀ ਸਤੀ ਅਖਵਾਇਆ ਸਤੀ ਹੈ ਨਹੀਂ ਸੀ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਅਹਲਿਆ ਨੂੰ ਸਤੀ ਨਹੀਂ ਮੰਨਿਆ। ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਨਾ ਅਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦੇ ਹਾਂ। ਮੇਰੇ ਵਰਗਾ ਗੱਲ ਕਰਦਾ ਉਹਦੀ ਸੁਣ ਲੈਂਦੇ ਹਾਂ, ਨਹੀਂ ਮੇਰੇ ਵਰਗਾ ਕਿੱਡਾ ਵੀ ਗੱਲਾਂ ਕਰਨ ਉਹਦੇ ਨਹੀਂ ਸੁਣਨੀ ਚਾਹੀਦੀ। ਚਾਹੀਦਾ ਹੈ ਕਿ ਆਪਾਂ ਥੋੜ੍ਹੀ ਥੋੜ੍ਹੀ 1-2 ਅੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਬਾਣੀ ਰੋਜ਼ ਪੜ੍ਹੋ, ਭਾਈ ਗੁਰਦਾਸ ਜੀ ਦੀ, ਭਾਈ ਨੰਦ ਲਾਲ ਜੀ ਦੀ ਬਾਣੀ ਪੜ੍ਹੋ। ਕਿ ਆਪਣਾ ਫਲਸਫਾ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਔਰ ਉਹਦੀ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਕਿਹਾ, ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਭੇਜ ਦਿਉਂ ਮੈਂ ਸਾਰਾ, ਜਬ ਜੇ ਗਏ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਡਾ ਸਿਧਾਂਤ ਜਿਹੜਾ ਹੈ ਨਾ ਉਹ ਨਿਆਰਾ ਹੈ। ਜੇ ਅਸੀਂ ਇਹ ਆਖੀਏ ਕਿ ਇਹ ਨਾਮ ਸੁਣਨ ਦੇ ਨਾਲ ਅਸੀਂ ਉਹ ਸਿੱਧ ਵਰਗੇ ਹੋ ਜਾਵਾਂਗੇ, ਫਿਰ ਸਾਡਾ ਪਰਮੇਸ਼ਰ ਨਾਲ ਮਿਲਾਪ ਨਹੀਂ, ਫਿਰ ਸਾਡੇ 'ਤੇ ਉਹ ਵਾਹਿਗੁਰੂ ਦੀ ਕਿਰਪਾ ਨਹੀਂ ਹੋਈ। ਕਿਉਂਕਿ ਕਿਸੇ ਨੇ ਦੁਨੀਆਂ ਦੇ ਵਿੱਚ ਕੋਈ ਰਿਸ਼ੀ ਮੁਨੀ ਅਵਤਾਰ ਆਇਆ, ਉਹਨੇ ਆਪਣੇ ਕਿਸੇ ਵੀ ਸੇਵਕ ਨੂੰ ਆਪਣੇ ਵਰਗਾ ਨਹੀਂ ਜੇ ਬਣਾਇਆ। ਸ੍ਰੀ ਰਾਮ ਚੰਦਰ ਜੀ ਦੇ ਬਹੁਤ ਨੇੜੇ ਦੇ ਮਿੱਤਰ ਨੇ ਹਨੂੰਮਾਨ ਜੀ, ਉਹ ਹਨੂੰਮਾਨ ਹੀ ਰਿਹਾ, ਉਹਨੂੰ ਸ੍ਰੀ ਰਾਮ ਚੰਦਰ ਹੋਣ ਦਾ ਮਾਣ ਪ੍ਰਾਪਤ ਨਹੀਂ ਜੇ ਹੋਇਆ। ਅਰਜਨ ਕ੍ਰਿਸ਼ਨ ਜੀ ਦਾ ਸਭ ਤੋਂ ਨੇੜੇ ਦਾ ਮਿੱਤਰ ਹੈ ਔਰ ਉਹਨਾਂ ਦੀ ਭੂਆ ਦਾ ਪੁੱਤਰ ਹੈ, ਲੇਕਿਨ ਅਰਜਨ ਨੂੰ ਕ੍ਰਿਸ਼ਨ ਜੀ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਹਜ਼ਰਤ ਮੁਹੰਮਦ ਸਾਹਿਬ ਦੇ 4 ਖਲੀਫੇ ਨੇ, 11 ਖਲੀਫੇ ਇੱਕ ਨੇ, 4 ਯਾਰ ਨੇ, ਕਿਸੇ ਨੂੰ ਹਜ਼ਰਤ ਮੁਹੰਮਦ ਸਾਹਿਬ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਇਹ ਦੁਨੀਆਂ ਤੇ ਪਹਿਲੀ ਵਾਰੀ ਹੋਇਆ ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਆਪਣੇ ਵਰਗਾ ਕਰ ਲਿਆ।
ਇਦੋਂ ਪਹਿਲਾਂ ਇਸ ਦੁਨੀਆਂ ਚ ਨਹੀਂ ਸੀ ਹੋਇਆ ਔਰ ਸ਼ਾਇਦ ਉਦੋਂ ਵੀ ਸਾਨੂੰ ਇਹ ਗਿਆਨ ਨਹੀਂ ਸੀ ਕਿ 1699 ਦੀ ਵਿਸਾਖੀ ਨੂੰ ਪਹਿਲੀ ਵਾਰੀ ਹੋਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਆਪਣੇ ਵਰਗੇ ਕਰ ਲਿਆ। ਉਨ੍ਹਾਂ ਦੇ ਮਾਣ ਬਖਸ਼ਣ ਤੋਂ ਬਾਅਦ ਸਾਡੇ ਵਰਗਿਆਂ ਨੂੰ ਕਈਆਂ ਨੂੰ ਭੁਲੇਖੇ ਸੀ ਵੀ ਅਸੀਂ ਰਹਿ ਗਏ, ਹੁਣ ਇਹ ਸਾਨੂੰ ਨਹੀਂ ਮਿਲ ਸਕਦਾ। ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਉਸ ਅਕਾਲ ਪੁਰਖ ਦਾ ਫਲਸਫਾ ਜਿਹੜਾ ਸੀਗਾ, ਨਹੀਂ ਮੈਂ ਇਹ ਰਸਤਾ ਬਣਾ ਤਾ, ਇਸ ਰਸਤੇ ਤੇ ਆਓ, ਤੁਸੀਂ ਇਸ ਰਸਤੇ ਤੇ ਆ ਕੇ ਮੇਰੇ ਵਰਗੇ ਹੋ ਸਕਦੇ, ਰਸਤੇ ਇਸ ਤੇ, ਦਰ ਇਸ ਤੇ, ਦਰਵਾਜ਼ੇ ਇਸ ਚ ਆਉਣਾ ਪਊਗਾ। ਔਰ ਯਾਦ ਰੱਖਿਓ, ਜੇ ਦੁਨੀਆਂ ਦੇ ਦੁੱਖ ਹੋਰ ਨੇ ਤੇ ਸਿੱਖ ਦਾ ਦੁੱਖ ਹੋ ਰਹੇ, ਦੁਨੀਆਂ ਦਾ ਪਾਪ ਹੋ ਰਹੇ, ਸਿੱਖ ਦਾ ਪਾਪ ਹੋ ਰਹੇ। ਸਤਿਗੁਰ ਸਾਹਿਬ ਜੀ ਦੇ ਜੋ ਅੱਜ ਦਾ ਫਰਮਾਨ ਹੈ, ਸੁਣਾ ਹੀ ਦੂਜੀ ਪੌੜੀ ਇਹਦੀ ਵੀ ਅਖੀਰਲੀ ਪੰਕਤੀ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਹੈ ਦੁੱਖ ਪਾਪ ਕਾ ਨਾਸ। ਹੁਣ ਦੁਨੀਆਂ ਜਿਹੜੀ ਏ ਉਹ ਦੁਨੀਆਂ ਦੇ ਸੁੱਖ ਮੰਗਦੀ ਏ, ਦੁਨੀਆਂ ਦੇ ਦੁੱਖਾਂ ਤੋਂ ਅਰਦਾਸਾਂ ਕਰਦੀ ਏ। ਮੈਨੂੰ ਮਾਫ ਕਰਿਓ ਜੇ ਆਮ ਕੋਈ ਆਵੇ ਇੱਥੇ ਤੇ ਉਹਦੀ ਅਰਦਾਸ ਹੋਰ ਤਰੀਕੇ ਨਾਲ ਹੋਣੀ ਹੈ, ਸਿੱਖ ਆਵੇ ਤੇ ਸਿੱਖ ਦੀ ਅਰਦਾਸ ਹੋਰ ਤਰੀਕੇ ਨਾਲ ਹੋਣੀ ਹੈ। ਔਰ ਜਿਸ ਤਰੀਕੇ ਨਾਲ ਸਿੱਖੀ ਦਾ ਸਾਈਨ ਚਿੰਨ ਅਰਦਾਸ ਕਰਨ ਦਾ ਦੁਨੀਆਂ ਦੇ ਕਿਸੇ ਹੋਰ ਮਜ਼ਹਬ ਕੋਲ ਨਹੀਂ ਹੈ। ਤੁਸੀਂ ਅੱਜ ਮੱਕੇ ਚ ਦੁਆ, ਉਹ ਦੁਆ ਕਹਿੰਦੇ ਅਰਦਾਸ ਨੂੰ, ਤੁਸੀਂ ਉਹਨਾਂ ਦੀ ਅਰਦਾਸ ਹੁੰਦੀ ਵੇਖੋਗੇ ਤੇ ਉਹਨਾਂ ਦੇ ਹੱਥ ਉੱਪਰ ਨੂੰ ਐਂ ਤਲੀਆਂ ਹੁੰਦੀਆਂ, ਉੱਪਰ ਉਹ ਹੱਥ ਐਂ ਕਰਨਗੇ। ਸਾਡੇ ਵੀ ਕਈ ਵਾਰੀ ਕਈ ਅਣਜਾਣ ਵੀਰ ਜਿਹੜੇ ਆ ਉਹ ਮੱਥਾ ਟੇਕਿਆ ਹੱਥ ਐਂ ਕਰਦੇ ਆ। ਨਹੀਂ, ਇਹ ਸਿੱਖੀ ਦਾ ਸਿਧਾਂਤ ਨਹੀਂ, ਇਹ ਇਸਲਾਮ ਦਾ ਸਿਧਾਂਤ ਹੈ। ਅਸੀਂ ਅਰਦਾਸ ਕਰਨ ਲੱਗਿਆਂ ਹੱਥ ਜੋੜਦੇ ਆ। ਮੇਰੇ ਮਿੱਤਰ ਨੇ ਮੁਸਲਮਾਨ, ਕੈਨੇਡਾ ਚ ਮੇਰੀ ਮਿੱਤਰਤਾ ਹੋਈ ਸੀ, ਲਾਹੌਰ ਰਹਿੰਦੇ ਆ, ਬੜੇ ਸਿਆਣੇ ਨੇ, ਡਾਕਟਰ ਨੇ, ਉਹਨਾਂ ਦੀਆਂ ਕਿਤਾਬਾਂ ਯੂਨੀਵਰਸਿਟੀ ਲੱਗੀਆਂ ਹੋਈਆਂ। ਮੇਰੀ ਉਹਨਾਂ ਦੇ ਨਾਲ ਵਿਚਾਰ ਗੋਸ਼ਟੀ ਹੋਈ, ਉਹਨਾਂ ਨੇ ਦੱਸਿਆ, ਮੈਂ ਪੁੱਛਿਆ ਉਹਨਾਂ ਨੂੰ, ਕਹਿੰਦੇ ਸਾਡੇ ਇਹ ਸਾਈਨ ਚਿੰਨ੍ਹ ਦਾ ਮਤਲਬ ਇਹ ਆ ਕਿ ਅਸੀਂ ਖੁਦਾ ਦੇ ਮੰਗਦੇ ਹਾਂ, ਖੁਦਾ ਕੋਲੋਂ ਮੰਗਦੇ ਹਾਂ। ਔਰ ਉਹਨਾਂ ਨੇ ਇੱਕ ਤਾਨਾ ਵੀ ਦਿੱਤਾ, ਇਹ ਤੁਹਾਡੀ ਸਿੱਖਾਂ ਗੁਣੀ ਕਿ ਮੜੀਆਂ ਤੇ ਕਬਰਾਂ ਤੇ ਜਾ ਕੇ ਅਸੀਂ ਤੇ ਕਹਿੰਦੇ ਉਹਨਾਂ ਪੀਰਾਂ ਨੂੰ ਮੰਨਦੇ ਨਹੀਂ ਤੇ ਤੁਹਾਡੇ ਸਿੱਖ ਹੀ ਉਹਨਾਂ ਪੀਰਾਂ ਤੇ ਜਾਂਦੇ ਆ। ਮੈਂ ਉਹ ਸਿੱਖ ਨਹੀਂ ਹੋਣਗੇ, ਕਹਿੰਦੇ ਤੁਹਾਡੇ ਕੀ ਹੈ, ਅਸੀਂ ਤੁਹਾਡਾ ਫਲਸਫਾ ਬਹੁਤ ਚੰਗਾ ਹੈ ਪਰ ਸੱਚ ਜਾਣਿਓ ਸਾਹੀ ਤੁਹਾਡੇ ਤੋਂ, ਸਾਡਾ ਫਲਸਫਾ ਤੁਹਾਡੇ ਤੋਂ ਅੱਗੇ ਆ। ਗੁਰੂ ਨਾਨਕ ਸਾਹਿਬ ਬਖਸ਼ਿਆ, ਕਹਿੰਦੇ ਕੀ ਤੁਸੀਂ ਜੇ ਖੁਦਾ ਦੇ ਮੰਗਤੇ ਜੇ ਨਾ, ਕਹਿੰਦੇ ਹਾਂ, ਅਸੀਂ ਖੁਦਾ ਕੋਲੋਂ ਮੰਗਦੇ ਨਹੀਂ, ਸਾਨੂੰ ਖੁਦਾ ਕੋਲੋਂ ਮੰਗਣ ਦੀ ਲੋੜ ਵੀ ਨਹੀਂ ਪੈਂਦੀ, ਖੁਦਾ ਸਾਨੂੰ ਆਪਣੇ ਆਪ ਦਿੰਦਾ। ਸਾਡੇ ਹੱਥ ਜੋੜਨੇ ਸ਼ੁਕਰਾਨੇ ਦੀ ਨਿਸ਼ਾਨੀ ਹੈ। ਜਿਵੇਂ ਕਿਸੇ ਦੇ ਘਰੇ ਬੱਚੇ ਨੇ ਜਨਮ ਲਿਆ, ਉਸ ਬੱਚੇ ਨੇ ਨਹੀਂ ਕਿਹਾ ਮੈਨੂੰ ਕੱਪੜੇ ਲਿਆ ਕੇ ਦਿਓ, ਮਾਂ ਪਿਓ ਨੇ ਆਪ ਲਿਆ ਕੇ ਦਿੱਤੀ। ਉਸ ਬੱਚੇ ਨੇ ਨਹੀਂ ਕਿਹਾ ਮੈਨੂੰ ਦੁੱਧ ਪਿਆਓ, ਉਸ ਬੱਚੇ ਨੂੰ ਪਤਾ ਹੀ ਨਹੀਂ ਬੁਖਾਰ ਹੋਇਆ, ਮੈਨੂੰ ਦਵਾਈ ਦਿਓ, ਮਾਂ ਪਿਓ ਨੇ ਆਪ ਲਿਆ ਕੇ ਦਿੱਤੀ ਹੈ। ਉਸ ਬੱਚੇ ਨੂੰ ਪਤਾ ਹੀ ਨਹੀਂ ਹੈਗਾ ਮੈਂ ਪੜ੍ਹਨਾ ਹੀ ਪੈਣਾ ਹੈ, ਮਾਂ ਪਿਓ ਨੂੰ ਪਤਾ ਹੈ ਇਹਨੂੰ ਪੜ੍ਹਨਾ ਹੀ ਪਾਉਣਾ ਹੈ। ਇੱਕ ਦੁਨਿਆਵੀ ਮਾਂ ਪਿਓ ਨੂੰ ਇਹ ਪਤਾ ਹੈ ਕਿ ਉਹ ਵਾਹਿਗੁਰੂ ਅਕਾਲ ਪੁਰਖ ਜੋ ਸਾਡਾ ਮਾਂ ਪਿਓ ਹੈ, ਜੋ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਜੋ ਅੰਤਰਜਾਮੀ ਪੁਰਖ ਵਧਾਤੇ ਸਾਡੇ ਅੰਦਰ ਬੈਠਾ ਹੈ, ਸਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਉਹ ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਸਾਨੂੰ ਦਿੰਦਾ ਹੀ ਦਿੱਤੇ ਦਾ ਹੱਥ ਜੋੜਨੇ ਸ਼ੁਕਰਾਨਾ ਕਰਦੇ, ਤੇਰਾ ਸ਼ੁਕਰ ਹੈ ਕਿ ਦੁਨੀਆਂ ਸ਼ੁਕਰ ਕਰਦੀ, ਦੁਨੀਆਂ ਦੀਆਂ ਦਾਤਾਂ ਲੈ ਕੇ ਤੇ ਸਾਡੇ ਨਾਲ ਕੁਛ ਵੀ ਬਖਸ਼ੇ ਸਾਡੇ ਘਰ। ਉਹਨੂੰ ਦਾਤ ਆਖਿਆ ਸਾਡੇ ਸਿੱਖਾਂ ਨੇ, ਜਦੋਂ ਅੱਜ ਦੇ ਤਸੀਹੇ ਚੱਲੇ ਨਾ, ਉਹਨਾਂ ਆਖਿਆ ਸ਼ੁਕਰ ਹੈ ਦਾਤਿਆ, ਤੂੰ ਇਹ ਦਾਤ ਬਖਸ਼ੀ ਹੈ। ਔਰ ਜੇ ਸੱਚਾਈ ਏ ਕਿ ਜੇ ਭਾਈ ਤਾਰੂ ਸਿੰਘ ਦੀ ਖੋਪਰੀ ਨਾ ਲੈਂਦੀ, ਭਾਈ ਤਾਰੂ ਸਿੰਘ ਜਾਣਨਾ ਕਿੰਨੇ ਸੀਗਾ, ਜੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾਂਦਾ, ਜਾਣਨਾ ਕਿੰਨੇ ਸੀਗਾ। ਇੱਕ ਉੱਚੀ ਔਖੀ ਘਾਟੀ ਜਿਹੜੀ ਏ ਸਤਿਗੁਰ ਨੇ ਆਪ ਚੜਾਇਆ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ,
ਹੋਵੇ ਸਿੱਖ ਜਿਹਨੇ ਸਿੱਖੀ ਧਾਰਨ ਕਰ ਲਈ ਹੈ। ਇਹ ਯਾਦ ਰੱਖਿਓ ਕਿ ਗੁਰੂ ਘਰ ਚ ਦੋ ਚੀਜ਼ਾਂ ਆਈਆਂ ਨੇ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਇਤਿਹਾਸ ਪੜ੍ਹੋਗੇ, ਜਦੋਂ ਧੰਨ ਗੁਰੂ ਕਲਕੀਧਰ ਪਾਤਸ਼ਾਹ ਮਾਛੀਵਾੜੇ ਤੋਂ ਤੁਰੇ ਆ, ਤੁਹਾਨੂੰ ਹਜੂਰ ਸਾਹਿਬ ਤੱਕ ਜਾਂਦਿਆਂ ਅਨੇਕਾਂ ਪਰਿਵਾਰ ਮਿਲਣਗੇ, ਜਿਹੜੇ ਪਰਿਵਾਰ ਸਿੱਖੀ ਸ਼ਾਮਲ ਨਹੀਂ ਹੈਗੇ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੇਵਾ ਕੀਤੀ ਤੇ ਸਤਿਗੁਰ ਸਾਹਿਬ ਜੀ ਨੇ ਕਿਸੇ ਨੂੰ ਹੁਕਮਨਾਮਾ ਵੀ ਬਖਸ਼ਿਆ, ਲੇਕਿਨ ਸਿੱਖ ਨਹੀਂ ਸੀ, ਸੇਵਕ ਸੀਗੇ। ਸੇਵਕ ਹੋਣਾ ਹੋਰ ਗੱਲ ਏ, ਲੇਕਿਨ ਗੁਰੂ ਨਾਨਕ ਦਾ ਸਿੱਖ ਹੋਣਾ ਜਿਹੜਾ ਹੋਰ ਗੱਲ ਏ। ਸੇਵਕ ਦੁੱਧ ਪੁੱਤ ਮੰਗ ਸਕਦਾ ਹੈ, ਸੇਵਕ ਧਨ ਦੌਲਤ ਮੰਗ ਸਕਦਾ ਹੈ, ਸੇਵਕ ਦੁਨੀਆਂ ਦਾ ਰਾਜ ਮੰਗ ਸਕਦਾ ਹੈ, ਪਰ ਸਿੱਖ ਨਹੀਂ ਜੇ ਮੰਗ ਸਕਦਾ। ਸਿੱਖ ਕੇਵਲ ਸ਼ੁਕਰਗੁਜ਼ਾਰ ਕਰਦਾ ਹੈ ਕਿ ਸਤਿਗੁਰੂ ਤੇਰੇ ਦਿੱਤੇ ਦਾ ਸ਼ੁਕਰਾਨਾ ਹੈ। ਹਾਂ, ਸਿੱਖ ਮੰਗ ਸਕਦਾ ਹੈ, ਕਰਤਾ ਤੂੰ ਮੇਰਾ ਯਜਮਾਨ, ਇੱਕ ਦੱਖਣਾ ਉਤੈ ਪੈ ਮੰਗੂ ਦੇ ਆਪਣਾ ਨਾਮ। ਸਿੱਖ ਤੇਰਾ ਦੀਦਾਰ ਮੰਗ ਸਕਦਾ ਹੈ ਕਿ ਸਤਿਗੁਰ ਕਿਰਪਾ ਕਰ, ਮੈਂ ਤੇਰਾ ਦੀਦਾਰ ਮੰਗਦਾ ਵਾਂ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਿੱਖੀ ਇਹ ਸਿੱਖੀ ਸਿਧਾਂਤ ਏ। ਦੁੱਖ ਕੀ ਏ ਸਿੱਖੀ ਦੇ ਵਿੱਚ, ਪਾਪ ਕੀ ਏ? ਦੁਨੀਆਂ ਪਾਪ ਹੋਰ ਗੱਲ ਨੂੰ ਬਣਦੀ ਏ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾਤਾਨ, ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਵਮਾਨ, ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਇੱਥੇ ਬ੍ਰਾਹਮਣ ਦਾ ਅਰਥ ਜਾਂ ਬ੍ਰਾਹਮਣ ਨਾਲ ਜੋੜਨ ਵਾਲਾ ਹੋਵੇ। ਜਿਹੜੇ ਇਹ ਅਲਫਾਜ਼ ਨੇ ਸਿੱਧ, ਈਸਰ, ਬਰਮਾ, ਇੰਦ, ਇਹ ਅਲਫਾਜ਼ ਪਰਮੇਸ਼ਰ ਵਾਸਤੇ ਨੇ, ਪਰ ਇਹ ਗੱਲ ਵੱਖਰੀ ਹੈ ਕਿ ਦੁਨੀਆਂ ਦੇ ਆਏ ਹੋਏ ਉਹ ਮਨੁੱਖ। ਸੱਚਾਈ ਹੈ ਕਿ ਸਤਿਗੁਰ ਦੀ ਬਾਣੀ ਚ ਇਹ ਕਹਿੰਦੀ, ਜੁਗੇ ਜੁਗੇ ਕੇ ਰਾਜੇ ਕੀ ਗਾਵੇ ਕਰ।

ਉਹਦਾ ਫਿਰ ਕਤਲ ਕਰ ਦੇਵੇ, ਕਿੱਡਾ ਵੱਡਾ ਪਾਪ ਹੈ। ਕਹਿਲੀ ਜੋ ਗਊ ਨੇ ਦੁੱਧ ਦੇਣਾ ਤੀਜਿਆਂ ਨੂੰ ਪਾਲਣ, ਉਸ ਗਊ ਨੂੰ ਮਾਰ ਦੇਵੇ। ਘਾਤ ਕੰਜਕਾ ਤੇ ਬੱਚੀ ਦਾ ਜਨਮ ਹੋਣਾ ਤੇ ਉਹਨੂੰ ਮਾਰ ਦੇਣਾ, ਇਹ ਵੀ ਇੱਕ ਧਰਮ ਸ਼ਾਸਤਰ ਦੀ ਰੀਤ ਦਿੱਤੀ ਹੋਈ ਸੀਗੀ ਕਿ ਜੇ ਤੁਸੀਂ ਪੁੱਤਰ ਚਾਹੁੰਦੇ ਜੇ ਤੇ ਤੁਹਾਡੇ ਕੋਲ ਬੱਚੀ ਦਾ ਜਨਮ ਹੋਵੇ ਤੇ ਉਹਨੂੰ ਘੜੇ ਵਿੱਚ ਪਾ ਕੇ, ਗੁੜ ਰੱਖ ਕੇ, ਪੂਣੀਆਂ ਰੱਖ ਕੇ ਤੇ ਉਹਦੇ ਉੱਤੇ ਢੱਕਣ ਦੇ ਕੇ ਦੱਬ ਦਿਓ ਜੇ। ਲੇਕਿਨ ਸਿੱਖੀ ਨੇ ਇਹਨੂੰ ਘਿਣਾਉਣਾ ਪਾਪ ਆਖਿਆ ਕਿ ਇਹ ਬਹੁਤ ਵੱਡਾ ਪਾਪ ਹੈ, ਔਰ ਸਿੱਖੀ ਨੇ ਇਹਦੇ ਖਿਲਾਫ ਆਵਾਜ਼ ਉਠਾਈ। ਤੇ ਫਿਰ ਕਹਿੰਦੇ ਸੀ ਪੜ੍ਹਨਾ ਕੀ ਏ, ਗੁੜ ਖਾਈ ਪੂਣੀ ਕੱਤੀ ਆਪ ਨਾ ਆਈ ਵੀਰੇ ਨੂੰ ਕੱਤੀ, ਇੱਕ ਧਰਮ ਸ਼ਾਸਤਰ ਚ ਲਿਖਿਆ ਹੋਇਆ ਹੈ। ਲੇਕਿਨ ਸਿੱਖੀ ਚ ਕੀ ਏ ਕਿ ਤੇਰੇ ਘਰੇ ਦਾਤੇ ਨੇ ਦਾਤ ਦਿੱਤੀ ਏ ਤੇ ਉਹਦਾ ਸ਼ੁਕਰਾਨਾ ਕਰੀ, ਬੇਈਮਾਨੀ ਦੇ ਕਮਾਈ ਖਾਣੀ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ, ਤੂੰ ਇੰਨੀਆਂ ਫਟਕਾਰਾਂ ਵਾਲੇ ਕੰਮ ਕਰਦਾ ਵੇ, ਬਦੀਆਂ ਕਰਦਾ ਵੇ, ਇਹ ਸਾਰੇ ਇਕੱਠੇ ਕਰ ਲਾ, ਪਾਹੇ ਪਾਹੇ ਦਾ ਇੱਥੇ ਪਾਪ, ਇੰਨੇ ਪਾਪ ਲੱਗਣਗੇ ਤੈਨੂੰ, ਜਾਹੇ ਵਿਸਰ ਨਾਨਕਾ ਇੱਕ ਨਾਮ। ਜੇ ਤੈਨੂੰ ਉਸ ਵਾਹਿਗੁਰੂ ਦਾ ਨਾਮ ਵਿਸਰ ਗਿਆ ਤੇ ਇਹ ਪਾਪ ਛੋੜ ਰਹੇ ਤੇਰਾ, ਇਹ ਬਹੁਤ ਵੱਡਾ ਪਾਪ। ਤੇ ਸਤਿਗੁਰ ਸਾਹਿਬ ਜੀ ਕਹਿੰਦੇ ਆ, ਸੱਜਣਾ ਜਦੋਂ ਤੂੰ ਉਹਦਾ ਨਾਮ ਨੂੰ ਸੁਣਦਾ ਹੈ, ਨਾਮ ਸੁਣ ਕਰਕੇ ਤੂੰ ਉਹਦਾ ਭਗਤ ਬਣਦਾ ਹੈ, ਉਹ ਨਾਮ ਤੇਰੇ ਅੰਦਰ ਖੇੜਾ ਲਿਆਉਂਦਾ ਹੈ, ਫਿਰ ਤੈਨੂੰ ਦੁੱਖ ਦੇਣ ਵਾਲਾ ਦੁੱਖ ਦੇਵੇ ਤੇ ਤੂੰ ਕਹਿੰਦਾ ਨਹੀਂ ਸਤਿਗੁਰ ਕਿਰਪਾ ਕੀਤੀ ਏ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਏ, ਸਾਰਾ ਦਿਨ ਤੇਰਾ ਦੁਨੀਆਂ ਦੇ ਦੁੱਖਾਂ ਚ ਲੰਘਿਆ ਹੋਵੇ ਤੇ ਸ਼ਾਮ ਨੂੰ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਤੂੰ ਕਿਰਪਾ ਕੀਤੀ ਏ, ਚਾਰ ਪੈਰ ਤਿੰਨ ਆਪਣੇ ਭਾਣੇ ਅੰਦਰ ਸੁੱਖ ਦਾ ਬਤੀਤ ਕਰਾਇਆ ਹੈ। ਖਾਲਸਾ ਪ੍ਰਕਾਸ਼ ਪੜਨ ਵਾਲਾ ਹੈ, ਕਿਹੋ ਜੀ ਅਵਸਥਾ ਹੋਵੇਗੀ ਉਹਨਾਂ ਬੀਬੀਆਂ ਦੀ, ਮੋਗਾ ਤੇ ਮੁੱਲਾਪੁਰ ਤੋਂ ਲੈ ਕੇ ਲਾਹੌਰ ਤੱਕ ਬੀਬੀਆਂ ਇਕੱਠੀਆਂ ਕੀਤੀਆਂ ਸੀ ਉਹਨਾਂ ਨੇ, ਜ਼ਿਆਦਾ ਇੱਥੋਂ ਇਕੱਠੇ ਕਰ ਰਹੇ ਸੀ ਕਿ ਵਹੀਰ ਇੱਥੇ ਸੀਗਾ, ਬੱਚੇ ਇੱਥੇ ਇਕੱਠੇ ਹੋਏ ਸੀ, ਇਹਦੇ ਬਾਅਦ ਲਾਹੌਰ ਜਾਂਦੀਆਂ ਜਿੰਨੀਆਂ ਰਾਹ ਚ ਉਹ ਸਭ ਇਕੱਠੇ ਕਰਦੇ ਗਏ। ਤੇ ਉਹਨੇ ਆਖਿਆ ਕੀ ਸੀਗੇ, ਸਿੱਖੀ ਛੱਡੋ ਤੇ ਦੀਨ ਕਬੂਲ ਕਰ ਲਓ, ਵਿੱਚ ਹਰਮਾਂ ਦੇ ਸੁੱਖ ਮਾਣ ਵੇਖੋ, ਸ਼ਾਹੀ ਖਾਣੇ ਤੇ ਸੇਜਾਂ ਸੋਹਣੀਆਂ ਨੇ, ਚਾਰ ਦਿਨ ਤੇ ਮੌਜਾਂ ਮਾਣ ਵੇਖੋ। ਉਹਨਾਂ ਜਵਾਬ ਕੀ ਦਿੱਤਾ ਸੀਗਾ, ਫਤਿਹ ਗਜਾ ਕੇ ਸਿੰਘਣੀਆਂ ਮੋੜ ਜਵਾਬ ਦਿੱਤਾ, ਸਾਨੂੰ ਲੋੜ ਨਹੀਂ ਏ ਤੇਰੇ ਰੰਗ ਰਾਣ ਦੀ ਹੈ, ਸਾਨੂੰ ਲੋੜ ਨਹੀਂ ਤੇਰੇ ਰੰਗ ਰਾਣ ਦੀ ਹੈ, ਸੁੱਖ ਦੁਨੀਆਂ ਦੇ ਸਿੱਖ ਮੰਗਦੇ ਨਹੀਂ, ਸਾਡੀ ਆਤਮਾ ਆਨੰਦ ਮਾਣਦੀ ਏ, ਦੁੱਖ ਸੁੱਖ ਦੀ ਕਾਰਨਾ ਕੋਈ ਉੱਥੇ ਜਿੱਥੇ ਆਤਮਾ ਰੂਹ ਰੂਹਾਨੀਅਤ ਜਾਣਦੀ ਏ, ਗੱਲ ਸੱਚੇ ਇਮਾਨ ਦੀ ਦੱਸਦੀ ਏ ਤੈਨੂੰ, ਹਰ ਪਾਸੇ ਅੱਲਾ ਦਾ ਨੂਰ ਦਿਸੇ, ਹਰ ਪਾਸੇ ਖੁਦਾਈ ਪਛਾਣਦੀ ਏ, ਕਿਹੋ ਜੀ ਅਵਸਥਾ ਹੋਏਗੀ। ਜੇ ਦੁੱਖ ਹੀ ਹੁੰਦਾ ਤੇ ਇਉਂ ਥੋੜਾ ਕਿ ਸਵਾ ਮਨ ਦਾ ਪੀਸਣ ਪੀਸਦੀਆਂ ਹੁੰਦੀਆਂ ਤੇ ਫਿਰ ਇਉਂ ਕਹਿੰਦੀਆਂ ਸੀ ਦੁੱਖ ਹੁੰਦਾ, ਦੁੱਖ ਨਹੀਂ ਸੀ ਹੁੰਦਾ। ਜੇ ਦੁੱਖ ਹੁੰਦਾ ਤੇ ਇਉਂ ਥੋੜਾ ਸੀਗਾ ਕਿ ਬੱਚਾ ਐਂ ਟੋਟੇ ਗਲਾਂ ਚ ਪਾਏ ਹੁੰਦੇ ਤੇ ਉਹਦਾ ਮਿਣਤਾ ਕੱਢਦੇ ਫਿਰਨਾ ਸੀਗਾ, ਨਹੀਂ ਉਹਨਾਂ ਅੰਦਰ ਖੇੜਾ ਸੀ। ਔਰ ਥੱਲੇ ਆ ਕੇ ਅਬਦੁਲ ਰਹਿਮਾਨ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਏ ਕਿ ਮਨੂ ਨੇ ਪੁੱਛਿਆ ਸੀ ਕਿ ਤੁਸੀਂ ਦਿਨੇ ਅਰਦਾਸ ਕਰਦੀਆਂ ਭੁੱਖੀਆਂ ਪਾਣੀਆਂ ਤੇ ਕਹਿੰਦੀਆਂ ਜੇ ਰਾਤ ਸੁੱਖ ਦੀ ਬਤੀਤ ਹੋਈ ਹੈ, ਜੇ ਤੁਸੀਂ ਰਾਤ ਨੂੰ ਅਰਦਾਸ ਕਰਦੀਆਂ ਤੇ ਤੁਸੀਂ ਇਹ ਕਹਿੰਦੀਆਂ ਜੇ ਕਿ ਰਾਤ ਸੁੱਖ ਦੀ ਦਿਨ ਸੁੱਖ ਦਾ ਬਤੀਤ ਹੋਇਆ, ਤੇ ਉਹ ਕਹਿੰਦੀਆਂ ਹਾਂ। ਕਿਉਂ? ਕਹਿੰਦੀ ਸਾਡੇ ਬੱਚੇ ਸਾਡੇ ਅੱਗੇ ਸ਼ਹੀਦ ਹੋ ਗਿਆ, ਸਾਡੀ ਆਤਮਾ ਸੁਖੀ ਹੈ। ਜੇ ਕਿਤੇ ਤੂੰ ਸਾਨੂੰ ਪਹਿਲਾਂ ਸ਼ਹੀਦ ਕਰ ਦਿੰਦਾ, ਸਾਡੇ ਬੱਚਿਆਂ ਨੂੰ ਧਰਮ ਤੋਂ ਬਦਲ ਦਿੰਦਾ, ਸਾਡੀ ਆਤਮਾ ਨੇ ਦੁਖੀ ਹੋਣਾ ਸੀ, ਹੁਣ ਅਸੀਂ ਸੁੱਖ ਨਾ ਜਾ ਰਹੇ, ਸਿੱਖ ਦਾ ਦੁੱਖ ਹੋ ਰਹੇ, ਸਿੱਖ ਦਾ ਪਾਪ ਹੋ ਰਹੇ, ਸਿੱਖ ਦਾ ਖੇੜਾ ਹੋ ਰਹੇ। ਪਰ ਮੈਨੂੰ ਮਾਫ ਕਰਿਓ ਜੇ ਇਹ ਨਹੀਂ ਕਿਹਾ ਦੇ ਅੱਜ ਨਹੀਂ ਹੈਗਾ, ਮੈਂ ਬਹੁਤ ਘੱਟ ਸੁਣਾਉਂਦਾ ਹੁੰਦਾ। ਦੇਖੋ ਇੱਕ ਖਾਣਾ ਵੇਖਿਆ ਸ਼ਹੀਦ ਭਾਈ ਜਰਨੈਲ ਸਿੰਘ ਬੋਤੀਆਂ ਵਾਲਾ, ਤੇ ਸ਼ਹੀਦ ਭਾਈ ਜਸਮੇਲ ਸਿੰਘ ਬੱਬਰ

ਫਿਰ ਸਿੰਘ ਬੱਬਰ ਫੜਿਆ ਗਿਆ, ਫੜਿਆ ਹਸਪਤਾਲ ਚ ਦਾਖਲ ਸੀਗਾ ਤੇ ਉਹਨੇ ਭਾਈ ਜਰਨੈਲ ਸਿੰਘ ਨੂੰ ਆਖਿਆ ਸੀ ਮੇਰੀ ਅਸਾਲਟ ਪਈ ਲੈ ਕੇ ਆਈ ਫਲਾਣੇ ਪਿੰਡ ਪਈ ਮਾਵਾਂ ਧੀਆਂ ਕੋਲ, ਉਹ ਲੈ ਆਇਆ। ਜਸਮੇਰ ਸਿੰਘ ਬੱਬਰ ਨੂੰ ਫੜਦਿਆ ਇੰਟੈਰੋਗੇਟ ਹੁੰਦਿਆਂ ਹੋਇਆ ਉਹ ਮੂੰਹ ਨਿਕਲ ਗਿਆ ਵੀ ਫਲਾਣੇ ਪਿੰਡ ਮੇਰੀ ਅਸਾਲਟ ਪਈ। ਡੀਐਸਪੀ ਸੁਰਿੰਦਰ ਸਿੰਘ ਗਿਆ, ਜਾ ਕੇ ਪੁੱਛਿਆ, ਕਹਿੰਦੇ ਜੀ ਜਰਨੈਲ ਸਿੰਘ ਬੋਤੀਆਂ ਵਾਲਾ ਲੈ ਗਿਆ ਉਹਨੂੰ। ਫਿਰੋਜ਼ਪੁਰ ਸੀਏ ਸਟਾਫ ਲਿਆ ਕੇ ਕੁੱਟ ਪਈ, ਪੁੱਠਾ ਟੰਗਿਆ, ਘੋਟਨੇ ਲੱਗੇ। ਉਹ ਪੁੱਛੇ ਕਿਹੜੀ ਏ ਨਾ। ਯਾਦ ਰੱਖਿਓ ਕਿ ਐਸਐਸਪੀ ਤੱਕ ਇਸ ਗੱਲ ਤੇ ਆ ਗਏ ਸੀ ਕਿ ਉਹਨਾਂ ਝੂਠ ਬੋਲਿਆ, ਇਹਦੇ ਕੋਲੇ ਨਹੀਂ ਹੈ। ਸੀਏ ਸਟਾਫ ਚ ਮਾਵਾਂ ਧੀਆਂ ਚੱਕ ਲਿਆ, ਜੋ ਚੱਕ ਕੇ ਲਿਆ ਉਹਨਾਂ ਨੂੰ ਵੇਖ ਕੇ ਕਹਿੰਦਾ ਟੁੱਟਿਆ ਭੱਜਿਆ ਹੋਇਆ, ਇਹਨਾਂ ਨੂੰ ਛੱਡ ਦੇ, ਮੈਂ ਸਾਲਟ ਦੇ ਦਿਆਂਗਾ। ਕਹਿੰਦਾ ਹੈਗੀ? ਕਹਿੰਦਾ ਹੈਗੀ, ਦੇ ਦਿਆਂਗਾ, ਇਹਨਾਂ ਨੂੰ ਛੱਡ ਦੇ ਪਹਿਲਾਂ ਬਸ। ਕਹਿੰਦਾ ਛੱਡ ਦੇਣਾ? ਕਹਿੰਦਾ 100 ਰੁਪਈਆ ਦੇ। 100 ਦਿੱਤਾ, ਉਹਦੀ ਅੱਖਾਂ ਦੇ ਸਾਹਮਣੇ ਪਾੜ ਕੇ ਸੁੱਟ ਗਏ। ਕਹਿੰਦਾ ਮੈਨੂੰ ਮਨਾ ਕੇ ਦਿਖਾ ਦੇ, ਮੈਂ ਤਾਂ 100 ਰੁਪਈਆ ਲੈ ਕੇ ਪਾ ਲਿਆ। ਮੈਨੂੰ ਕਹਿੰਦਾ ਇੰਨਾ ਨੇ ਮੇਰੀ ਜ਼ਬਾਨ ਕੱਟ ਸਕਦਾ, ਮੇਰੀ ਜ਼ਬਾਨ ਨਹੀਂ ਖੁਲਾ ਸਕਦਾ, ਔਰ ਤੂੰ ਮੇਰੇ ਮੂੰਹ ਹਾਏ ਵੀ ਨਹੀਂ ਕਢਾ ਸਕਦਾ। ਨਹੀਂ, ਸਿੱਖ ਦਾ ਦੁੱਖ ਹੋਰ, ਜਿੱਥੇ ਸਿੱਖ ਸਿੱਖੀ ਨਾਲ ਜੁੜਦਾ ਹੈ, ਯਾਦ ਰੱਖਿਓ ਅਸੀਂ ਜੁੜੇ ਨਹੀਂ ਹੋਏ ਸਿੱਖੀ ਨਾਲ, ਉੱਥੇ ਦੁੱਖ ਪਾਪਾਂ ਦਾ ਨਾਸ ਹੋ ਜਾਂਦਾ, ਉੱਥੇ ਭਗਤਾਂ ਖੇੜਾ। ਸੁਣਿਆ ਈਸਰ, ਹੁਣ ਈਸਰ ਦੇ ਉਸ ਤਰ੍ਹਾਂ ਅਰਥ ਲਓ ਤੇ ਈਸਰ ਦੇ ਅਰਥ ਨੇ ਸ਼ਿਵਜੀ ਰੁਦਰ। ਤੇਰੇ ਨਾਂ ਸੁਣ ਕੇ ਅਸੀਂ ਸ਼ਿਵਜੀ ਵਰਗੇ ਥੋੜਾ ਹੋਣਾ। ਮੁਬਾਰਕ ਉਹਨਾਂ ਨੂੰ, ਉਹਨਾਂ ਦਾ ਦੇਵਤਾ ਹੈ, ਉਹਨਾਂ ਭਗਵਾਨ ਹੀ ਉਹ ਮੰਨਣਾ। ਲੇਕਿਨ ਤੇਰੇ ਘਰ ਕੀ ਆਵਾਜ਼ ਹੋਈ? ਮਹਾਂਦਿਓ ਅਧੂਤ ਹੋਏ, ਤਾਮਸ ਅੰਦਰ ਜੋਗ ਨਾ ਜਾਣੇ। ਤਿੰਨ ਗੁਣ ਨੇ, ਹਾਲਾਂਕਿ ਤਿੰਨੇ ਗੁਣੇ ਪ੍ਰਵਾਨ ਨਹੀਂ ਸਿੱਖੀ ਚੜਦੇ, ਉਹ ਤੇ ਮਾਇਆ ਹੈ ਤਿੰਨ ਗੁਣ। ਤੇ ਤਿੰਨਾਂ ਗੁਣਾਂ ਦੇ ਵਿੱਚ ਸਭ ਤੋਂ ਉੱਤਮ ਗੁਣ ਸਤੋ ਗੁਣ ਹੈ। ਸਤੋ ਗੁਣ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਸਾਰੇ ਚੰਗੇ, ਲੇਕਿਨ ਉਹਨਾਂ ਦਾ ਪ੍ਰਧਾਨ ਮੈਂ ਹੋਵਾਂ, ਹਉਮੈ ਉੱਥੇ ਵੀ। ਰਜੋ ਗੁਣ ਕੇ ਰਾਜ ਹੋਵੇ, ਤੇ ਤਮੋ ਗੁਣ ਹੁੰਦਾ ਤਾਮਸੀ ਕ੍ਰੋਧੀ, ਜਿਹੜਾ ਕ੍ਰੋਧ ਕਰਨ ਵਾਲਾ ਹੋਵੇ। ਤੇ ਭਾਈ ਗੁਰਦਾਸ ਜੀ ਦੇ ਬਚਨ ਨੇ, ਮਹਾਂਦਿਓ ਅਧੂਤ ਹੋਏ। ਫਕੀਰਾਂ ਵਾਲਾ ਕੰਮ ਤਾਂ ਬਣਾ ਕੀਤਾ ਉਹਨੇ, ਫਕੀਰੀ ਰੂਪ ਤੇ ਧਾਰਿਆ, ਕੋਈ ਦੋ ਸ਼ੱਕ ਨਹੀਂ। ਅਧੂਤ ਕਹਿੰਦੇ ਤਾਮਸ ਅੰਦਰ ਜੋਗ ਨਾ ਜਾਣੇ, ਅੰਦਰ ਇੰਨਾ ਕ੍ਰੋਧ ਏ, ਇੰਨੀ ਅੱਗ ਏ ਕਿ ਜੋਗ ਜੁੜਨਾ ਨਹੀਂ ਆਇਆ। ਔਰ ਯਾਦ ਰੱਖਿਓ ਉਹਦੇ ਰਾਜ ਯੋਗ ਜਿਹੜਾ ਕੇਵਲ ਗੁਰੂ ਨਾਨਕ ਦੇ ਘਰ ਨੇ ਮਾਣਿਆ, ਰਾਜ ਯੋਗ ਗੁਰੂ ਨਾਨਕ ਦੇ ਸਿੱਖਾਂ ਨੇ ਮਾਣਿਆ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੇ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਇੰਦਰਾਦ ਭਗਤ ਪ੍ਰਹਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ। ਰਾਜ ਦਾ ਅਰਥ ਪ੍ਰਕਾਸ਼ ਤੇ ਯੋਗ ਦਾ ਅਰਥ ਮਲਾਪ। ਪ੍ਰਕਾਸ਼ ਤੇ ਯੋਗ ਕਿਸੇ ਨੇ ਨਹੀਂ ਕਿਸੇ ਨੇ ਸਤਯੁਗ ਮਾਣਿਆ ਹੋਏਗਾ, ਕਿਸੇ ਨੇ ਤ੍ਰੇਤਾ ਮਾਣਿਆ ਹੋਏਗਾ, ਕਿਸੇ ਨੇ ਦੁਆਪਰ ਮਾਣਿਆ ਹੋਏਗਾ, ਪਰ ਰਾਜ ਯੋਗ ਕੇਵਲ ਤੇ ਕੇਵਲ ਗੁਰੂ ਨਾਨਕ ਨੇ ਮਾਰਿਆ। ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਅਬਚਲ ਰਾਜ ਕਿਸੇ ਸਤਯੁਗ ਵਾਲੇ ਦਾ ਨਹੀਂ ਹੈਗਾ, ਅਬਚਲ ਰਾਜ ਕਿਸੇ ਤ੍ਰੇਤੇ ਮੰਨਣ ਵਾਲੇ ਦਾ ਨਹੀਂ ਹੈਗਾ, ਅਬਚਲ ਰਾਜ ਕਿਸੇ ਦੁਆਪਰ ਮੰਨਣ ਵਾਲੇ ਦਾ ਨਹੀਂਗਾ, ਅਬਚਲ ਰਾਜ ਹੈ ਤੇ ਕੇਵਲ ਗੁਰੂ ਨਾਨਕ ਦਾ ਇਲਾਹੀ ਬਾਣੀ ਦਾ ਫਰਮਾਨ। ਮਹਾਂਦਿਓ ਅਧੂਤ ਹੋਏ, ਤਾਮਸ ਅੰਦਰ ਜੋਗ ਨਾ ਜਾਣੇ, ਅੱਕ ਚ ਧੂੜਾ ਖਾਵਣਾ, ਰਾਤੀ ਵਾਸਾ ਮੜੀ ਮਸਾਣੇ। ਅੱਕ ਖਾਣ ਖਾਂਦੇ ਤਾਂ ਧੂੜਾ ਖਾਣ ਖਾਂਦੇ ਆ, ਜਿਹੜੇ ਨਸ਼ੇੜੀ ਹੁੰਦੇ ਆ, ਨਸ਼ੇ ਟੋਟ ਆ, ਜੇ ਨਾ ਮਿਲੇ ਪੈਸੇ ਫਿਰ ਉਹ ਅੱਕ ਦੀਆਂ ਕਰੁੰਬੜੀਆਂ ਕੱਢ ਕੱਢ ਖਾਂਦੇ ਆ, ਫਿਰ ਉਹ ਧਤੂਰੇ ਦੇ ਪੱਤੇ ਖਾਂਦੇ ਆ। ਇਹਦਾ ਮਤਲਬ ਕਿ ਨਸ਼ੇ ਦੀ ਟੋਟ ਏ। ਪਹਿਨੇ ਹਾਥੀ ਛੀ ਖਲ, ਰਾਤੀ ਵਾਸਾ ਮੜੀ ਮਸਾਣੇ।
ਔਰ ਅੱਜ ਕੱਲ ਵੀ ਤੁਸੀਂ ਅਮਲੀ ਵੇਖੋ ਕਿਹੜੇ ਨਸ਼ੇ ਟੁੱਟੇ ਹੋਏ ਉਹ ਤੁਹਾਨੂੰ ਸਿਵਿਆਂ ਹੈ ਜਾ ਕੇ ਰਾਤ ਨੂੰ ਪਿੰਡਾਂ ਸਿਵਿਆਂ ਚ ਨਸ਼ਾ ਵਿਕਦਾ ਹੈ ਸਿਵਿਆਂ ਚ ਨਸ਼ਾ ਵੇਚਦੇ ਆ ਤੇ ਸਿਵਿਆਂ ਚ ਨਸ਼ੇੜੀ ਜਾਂਦੇ ਆ ਜਾਂ ਫਿਰ ਮੁੜਦੇ ਜਾਂਦੇ ਆ ਪੈਨੇ ਹਾਥੀ ਛੀ ਖਲ ਰਾਤੀ ਵਾਸਾ ਮੜੀ ਮਸਾਣੇ ਨੀ ਈਸ਼ਰ ਕੌਣ ਹੈ ਪਰਮੇਸ਼ਰ ਸਿੱਖ ਨੂੰ ਕਿਹੋ ਜਿਹਾ ਬਣਾਇਆ ਪਰਮੇਸ਼ਰ ਨੇ ਕਿ ਆ ਮੈਂ ਤੈਨੂੰ ਆਪਣੀ ਅਲਾਹੀ ਬਾਣੀ ਦੇਣ ਲੱਗਾ ਆ ਬਾਣੀ ਸੁਣੀ ਕਿਸੇ ਹੋਰ ਤੇ ਤੇਰਾ ਅਕੀਦਾ ਨਾ ਆਵੇ ਤੂੰ ਇਸ ਬਾਣੀ ਨੂੰ ਸੁਣੀ ਜਦ ਤੂੰ ਸੁਣੇਗਾ ਤੇ ਮੰਨੇਗਾ ਫਿਰ ਤੂੰ ਮੇਰਾ ਰੂਪ ਹੋ ਕੇ ਮੇਰੇ ਕੋਲ ਆਏਗਾ ਸੁਣਿਆ ਈਸ਼ਰ ਬ੍ਰਹਮਾ ਹੁਣ ਉਸ ਬ੍ਰਹਮੇ ਦੀਆਂ ਕਿਤਾਬਾਂ ਪੜ੍ਹੋ ਦੀ ਬਾਬਤ ਉਹਨਾਂ ਦੀਆਂ ਪੋਥੀਆਂ ਪੜ੍ਹੋ ਕੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਲੱਖ ਲੱਖ ਬ੍ਰਹਮੇ ਵੇਦ ਪੜ੍ਹ ਇੱਕ ਅੱਖਰ ਭੇਦ ਨਾ ਜਾਤਾ ਜੋਗ ਧਿਆਨ ਮਹੇਸ਼ ਲੱਖ ਰੂਪ ਨ ਰੇਖ ਨ ਭੇਖ ਪਛਾਤਾ ਲੱਖ ਅਵਤਾਰ ਬਿਸ਼ਨ ਕਰ ਤਿਲ ਵਿਚਾਰ ਨਾ ਬਿਸ਼ਨ ਪਛਾਤਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਤਿੰਨੇ ਵਧੇੜ ਦਿੱਤੇ ਆ ਕਿ ਸੱਜਣੋ ਇਹ ਤਿੰਨੇ ਉੱਥੇ ਨਹੀਂ ਪਹੁੰਚੇ ਔਰ ਇਹ ਇੱਕ ਨਹੀਂ ਕੋਟ ਬਿਸ਼ਨ ਕੀਨੇ ਅਵਤਾਰ ਕਰੋੜਾਂ ਵਿਸ਼ਨੂ ਨੇ ਕੋਟ ਬ੍ਰਹਿਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਨ ਲਾਏ ਲੇਕਿਨ ਐਸਾ ਧਣੀ ਗੋਬਿੰਦ ਹਮਾਰਾ ਬਰਨਸ ਗੁਣ ਵਿਸਥਾਰਾ ਉਹ ਕਰੋੜਾਂ ਨੇ ਲੇਕਿਨ ਉਹ ਬ੍ਰਹਮ ਉਹ ਬ੍ਰਹਮਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਏ ਉਹ ਇੱਕ ਏ ਇੰਦ ਬੜਾ ਸੌਖਾ ਗੁਰੂ ਕੀ ਬਾਣੀ ਦੇ ਵਿੱਚ ਸਹੰਸਰ ਦਾਨ ਦੇ ਇੰਦਰ ਰਵਾਇਆ ਗੌਤਮ ਮਰੀਖੀ ਤੇ ਘਰੇ ਪ੍ਰਸ਼ਾਦਾ ਹੀ ਸੱਦੇ ਸੀ ਉਹਨੂੰ ਕੀ ਪਤਾ ਸੀ ਐਡਾ ਗਿਰੇ ਹੋਏ ਆਚਰਨ ਨੇ ਗੌਤਮ ਰਿਖ ਕੇ ਕਾਜ ਕਿਉਂ ਗਏ ਦੇਵ ਕਿਸ ਕਾਜ ਦੇਵ ਜਿਹੜੇ ਆਪਣੇ ਆਪ ਦੇਵਤੇ ਇਕੱਠੇ ਹੁੰਦੇ ਸੀ ਉਹ ਗੌਤਮ ਰਿਖੀ ਦੇ ਘਰੇ ਗਏ ਦਸਮ ਦੀ ਬਣੀ ਜੇ ਰੂਪ ਅਹਲਿਆ ਕੇ ਉਹਨੇ ਦੇਖ ਕੇ ਰੀਜ ਰਿਓ ਸੁਰਰਾਜ ਸੁਰਰਾਜ ਉਹਨੂੰ ਸਾਡਾ ਵੱਡਾ ਦੇਵਤਾ ਰਾਜਾ ਹੈ ਉਹ ਭਾਈ ਉਹ ਤੇ ਲੋਕਾਂ ਦੇ ਘਰੇ ਚੱਕਣ ਵਾਲਾ ਸੀ ਤੇ ਤੈਨੂੰ ਕੀ ਹੁਕਮ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੀ ਭੈਣ ਵਿਖਾਣੇ ਔਰ ਤੇਰਾ ਇਤਿਹਾਸ ਤੇਰੇ ਸਿੱਖਾਂ ਨੇ ਜਿਨ੍ਹਾਂ ਨੇ ਉਹਦੀ ਬਾਣੀ ਨੂੰ ਸੁਣਿਆ ਉਹ ਸਾਡੇ ਦੁਸ਼ਮਣਾਂ ਨੇ ਲਿਖਿਆ ਔਰ ਪੜ੍ਹਨ ਵਾਲਾ ਦੋ ਇਤਿਹਾਸਕਾਰ ਪੜ੍ਹਨ ਵਾਲੇ ਆ ਇੱਕ ਕਾਜੀ ਨੂਰ ਮੁਹੰਮਦ ਤੇ ਇੱਕ ਦਿਲਸ਼ਾਦ ਪਸਰੂਰੀ ਬੇਸ਼ੱਕ ਦੋਵੇਂ ਸਾਡੇ ਦੁਸ਼ਮਣ ਨੇ ਪਰ ਖੁਸ਼ੀ ਇਸ ਗੱਲ ਦੀ ਏ ਕਿ ਦੋਹਾਂ ਨੇ ਲਿਖਿਆ ਸੱਚ ਕਿ ਨਾ ਕੁਸ਼ੰਦ ਨਾ ਮਰਦ ਹੇਜਗਾ ਗਿਰਜੰਦਾ ਹਮ ਨਾ ਗੀਰੰਦਰਾਰ ਕਹਿੰਦਾ ਇਹ ਨਮਰਦ ਲੋਕ ਨਹੀਂ ਹੈਗੇ ਕੈਦ ਤੇ ਬੁਜਦਰ ਲੋਕ ਨਹੀਂ ਹੈਗੇ ਕਹਿੰਦਾ ਸੱਚ ਜਾਣੀ ਮੈਦਾਨੇ ਜੰਗ ਵਿੱਚ ਹੋਣ ਕੋਈ ਮੈਦਾਨੇ ਜੰਗ ਵਿੱਚ ਡਿੱਗ ਪਵੇ ਤੇ ਇਹ ਡਿੱਗੇ ਹੋਏ ਤੇ ਵਾਰ ਨਹੀਂ ਕਰਦੇ ਕਹਿੰਦੇ ਕਿ ਮੈਦਾਨੇ ਜੰਗ ਵਿੱਚ ਇਹ ਲੜਦੇ ਹੋਣ ਤੇ ਇਹਨਾਂ ਦੇ ਸਾਹਮਣੇ ਪਛਾੜ ਕੇ ਭੱਜ ਜਾਵੇ ਤੇ ਇਹ ਭੱਜੇ ਜਾਂਦੇ ਦੀ ਵਾਟ ਨਹੀਂ ਫੜਦੇ ਵੀ ਨਹੀਂ ਕਿਉਂ ਜਾਂਦਾ ਜਨ ਜ਼ੇਵਰ ਬਾਤ ਰਾਜ਼ ਨੀਜ਼ ਜਨ ਕਹਿੰਦੇ ਫਾਰਸੀ ਵਿੱਚ ਔਰਤ ਨੂੰ ਕਹਿੰਦਾ ਸਾਡੀਆਂ ਬੇਕਮਾਂ ਮੈਂ ਦੇਖਿਆ ਕਹਿੰਦਾ ਸੋਨੇ ਦੀਆਂ ਲੱਦੀਆਂ ਹੂਰਾ ਭਰੀਆਂ ਹੋਣ ਤੇ ਕਹਿੰਦਾ ਆਖੀ ਇਹਨਾਂ ਨੂੰ ਤਰਾਜ ਕੋਈ ਨਹੀਂ ਹੱਥ ਹੀ ਨਹੀਂ ਲਾਉਂਦੇ ਹੈਗੇ ਕਿਸੇ ਨੇ ਪੁੱਛਿਆ ਕਿ ਬਜ਼ੁਰਗ ਹੋਣਗੀਆਂ ਕਹਿੰਦਾ ਨਹੀਂ ਬਜ਼ੁਰਗ ਨਹੀਂ ਗਰ ਮਾਰੂ ਹਸਤੋ ਕਨੀਜ ਮਹਾਰੂ ਮਹਾ ਕਹਿੰਦੇ ਚੰਦਰਮਾ ਨੂੰ ਜਿਹੜੇ ਚੰਦਰ ਦਾ ਰੂਪ ਹੁਸਨ ਹੋਵੇ ਤੇ ਕਹਿੰਦਾ ਇਹ ਉਹਨਾਂ ਨੂੰ ਵੀ ਹੱਥ ਨਹੀਂ ਲਾਉਂਦੇ ਔਰ ਇਸ ਬੰਦ ਦੇ ਅਖੀਰ ਤੇ ਸਾਰੀਆਂ ਸਿਫਤਾਂ ਲਾ ਕੇ ਕੀ ਦਾ ਸਗਾਰਾ ਮਗੋ ਸੱਗ ਕਿ ਹਸਤੰਦ ਸ਼ੇਰ ਕਹਿੰਦਾ ਸੱਚ ਜਾਣੀ ਮੈਂ ਦਾਸਤਨ ਸੱਗ ਨਾ ਰੱਖਿਆ ਪਰ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ ਇਹਨਾਂ ਨੂੰ ਸ਼ੇਰ ਆਖੋ ਇੰਦਰਾਣ ਇੰਦਰ ਨਹੀਂ ਗਿੱਦੜ ਤੂੰ ਉਹਦਾ ਨਾਂ ਸੁਣੇਗਾ ਜਦੋਂ ਤੂੰ ਉਹਦੀ ਬਾਣੀ ਨੂੰ ਸੁਣਿਆ ਸੱਜਣਾ ਉਦੋਂ ਜਿਹੜਾ ਉਸ ਪਰਮੇਸ਼ਰ ਦਾ ਸਰੂਪ ਹੈ ਈਸ਼ਰ ਸਰੂਪ ਉਸ ਪਰਮੇਸ਼ਰ ਦਾ ਸਰੂਪ ਹੈ ਬ੍ਰਹਮ ਸਰੂਪ ਉਸ ਪਰਮੇਸ਼ਰ ਦਾ ਨਾਂ ਹੈ ਇੰਦ ਸਰੂਪ ਉਹ ਸਾਰੇ ਗੁਣ ਤੇਰੇ ਚ ਆ ਜਾਣਗੇ ਤੂੰ ਉਹਦੇ ਅਰਗਾ ਹੋ ਜਾਏਗਾ
ਸੁਣਿਆ ਮੁੱਖ ਸਾਹ ਲਾ ਹਨੁਮੰਦ, ਇਹ ਗੁਰੂ ਘਰ ਦੇ ਵਿੱਚ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਕਿਸੇ ਸਲੂਕ ਚ ਨਹੀਂ ਪੜ੍ਹੇ, ਕਿਤੇ ਨਹੀਂ ਸਿੱਖੇ। ਫੜ ਕੇ ਉਂਗਲੀ ਨਾਨੀ ਜਤੀਮ ਜੇਠਾ, ਜਾ ਪਹੁੰਚਿਆ ਗੋਇੰਦਵਾਲ ਭਾਈ। ਔਰ ਯਾਦ ਰੱਖਿਓ ਲਾਹੌਰ ਦੇ ਵਿੱਚ ਕੋਈ ਸ਼ਰੀਕ ਵੀ ਰੱਖ ਕੇ ਰਾਜੀ ਨਹੀਂ, ਨਹੀਂ ਤਾਂ ਗਾਂਧੀ ਨੇ ਲੈ ਕੇ ਥੋੜਾ ਆਉਣਾ ਸੀ। ਇੱਕ ਭੈਣ ਛੋਟੀ, ਇੱਕ ਭਰਾ, ਤਿੰਨਾਂ ਨੂੰ ਲੈ ਕੇ ਆਈ। ਹੁਣ ਭਰਾ ਦੇ ਸਿਰ ਜ਼ਿੰਮੇਵਾਰੀ ਹੈ, ਅਖੇ ਕਿੱਥੇ ਲੈ ਕੇ ਜਾਵਾਂ, ਮੈਂ ਵੀ ਜਾਣਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕੋਲੇ ਬਾਂਹ ਫੜਾ ਦਿੱਤੀ, ਗੋਇੰਦਵਾਲ ਸਾਹਿਬ ਦੇ। ਫੜ ਕੇ ਉਂਗਲੀ ਨਾਨੀ ਜਤੀਮ ਜੇਠਾ, ਜਾ ਪਹੁੰਚਿਆ ਗੋਇੰਦਵਾਲ ਭਾਈ। ਚੁੱਕ ਟੋਕਰੀ ਕਾਰ ਦੀ ਸੇਵਾ ਵਾਲੀ, ਸੇਵਾ ਕਰਦਾ ਨਾਲ ਪਿਆਰ ਭਾਈ, ਨਾਲ ਸੇਵਾ ਕਰਦੇ ਨੇ ਤੇ ਨਾਲ ਕਾਰ ਵੀ ਕਰਦੇ। ਹੁਣ ਤਾਂ ਅਸੀਂ ਲੰਗਰ ਚ ਲੜ ਪੈਂਦੇ, ਮੇਰੇ ਡੱਬੇ ਚ ਲੰਗਰ ਨਹੀਂ ਪਾਇਆ ਹੈਗਾ। ਚੁੱਕ ਛਾਬੜੀ ਛੋਲਿਆਂ ਦੀ, ਖਿਦਮਤ ਕਰਦਾ ਨਾਲ ਪਿਆਰ ਭਾਈ। ਹੁਕਮ ਮੰਨ ਖਾਲਸਾ ਪ੍ਰਵਾਨ ਚੜਿਆ, ਨਾਨਕ ਡਰਦਾ ਹੋਇਆ ਹੱਕਦਾਰ ਭਾਈ। ਕਿਤੇ ਨੀ ਪੜੇ ਸਾਹਿਬ ਜੀ ਕਹਿੰਦੇ ਮਤ ਆਖੀ ਕਿ ਮੰਦ ਬੁੱਧੀ ਹੋਵੇ, ਲੇਕਿਨ ਕਿਤੇ ਉਹਦਾ ਨਾਮ ਸੁਣ ਲੱਗ ਪਵੇ। ਅਸੀਂ ਸ਼ੰਕਾ ਕਰਦੇ ਆ ਜਦੋਂ ਬਾਲਾ ਪ੍ਰੀਤਮ ਅੱਠੇ ਪਾਤਸ਼ਾਹ ਅੰਬਾਲੇ ਪਹੁੰਚੇ ਤੇ ਉਹ ਲਾਲਚੰਦ ਪੰਡਿਤ ਕਹਿੰਦਾ ਸੀ ਨਾਨਕ ਆਇਆ ਕ੍ਰਿਸ਼ਨ ਨੀ ਹਰ ਕ੍ਰਿਸ਼ਨ। ਇਹਨਾਂ ਨੂੰ ਗੀਤਾ ਆਉਂਦੀ ਹੈ। ਸਤਿਗੁਰ ਸਾਹਿਬ ਜੀ ਨੇ ਕਹਿਣ ਲੱਗੇ ਜੇ ਅਸੀਂ ਸੁਣਾਈ ਨਾ ਤੇ ਕਹਿੰਦਾ ਵੀ ਇਸ ਘਰ ਚ ਵਿਦਿਆ ਹੀ ਤਾਂ ਸੁਣਾ ਦਿੱਤੀ ਹੈ, ਭਾਈ ਬੰਦਾ ਤੂੰ ਆਪਣੀ ਮਰਜ਼ੀ ਦਾ ਲਾਇਆ। ਤੇ ਉਹਨੇ ਛੱਜੂ ਝੂੜ ਨੂੰ ਲਿਆਉਂਦਾ ਸੀ, ਸਤਿਗੁਰ ਸਾਹਿਬ ਜੀ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਪੰਡਿਤ ਜੀ ਸਲੋਕ ਪੜੋ। ਔਰ ਪੰਡਿਤ ਜੀ ਨੇ ਉਹ ਸਲੋਕ ਜਿਹੜਾ ਗਲਤ ਪੜਿਆ ਸੀਗਾ, ਇਤਿਹਾਸ ਵਿੱਚ ਸਲੋਕ ਦਰਜੇ, ਪਹਿਲਾਂ ਮੈਂ ਗਲਤ ਪੜੂੰਗਾ ਜੇ ਪੰਡਿਤ ਜੀ ਨੇ ਪੜਿਆ ਸੀਗਾ। ਰਾਮ ਮੈਤੀ ਸ੍ਰੀ ਰਾਮ ਨਾਮ ਬਰਾਰਨ ਸਰਬ ਧਰਮ ਕਰਮ ਤਜ ਮਾ ਮੇਕਮ ਸ਼ਰਨ ਅਹੰ ਅਸਤੋ ਸਰਬ ਪਾਪੀ ਵਿਓ ਮੋਕਸ ਅੰਗ ਅਸਤੋ ਸਵਾਮੀ। ਤੇ ਛੱਜੂ ਚੂਰ ਕਹਿੰਦਾ ਪੰਡਿਤ ਜੀ ਸਲੋਕ ਗਲਤ ਪੜਿਆ ਹੈ, ਕਿਉਂਕਿ ਧਰਮ ਕਰਮ ਨਹੀਂ ਛੱਡੇ ਜਾ ਸਕਦਾ, ਕਰਮ ਧਰਮ ਛੱਡਿਆ ਜਾ ਸਕਦਾ। ਕਰਮ ਧਰਮ ਹੋਰ ਚੀਜ਼ ਏ ਤੇ ਧਰਮ ਕਰਮ ਹੋਰ ਚੀਜ਼ ਏ। ਕਰਮ ਪਹਿਲਾਂ ਹੋਵੇ, ਧਰਮ ਬਾਅਦ ਚ ਹੋਵੇ। ਇਹ ਹੋ ਸਕਦਾ ਹੈ ਕਿ ਮੈਂ ਆਪਣਾ ਕੀਤਾ ਕਰਮ ਹੋਵੇ ਤੇ ਉਹਨੂੰ ਨਾ ਧਰਮ ਦਿੱਤਾ ਹੋਵੇ, ਉਹ ਪਖੰਡ ਹੋ ਸਕਦਾ। ਕਰਮ ਧਰਮ ਪਖੰਡ ਜੋਤੀਸ ਹੈ, ਤੇ ਜੰਮ ਜਗਾਤੀ ਲੋਟੇ, ਧਰਮ ਕਰਮ ਸਤਿਗੁਰ ਪੂਰੇ ਪਾਈ ਹੈ। ਤੇ ਅੱਜ ਵੀ ਗੀਤਾ ਕੱਢੋਗੇ ਨਾ ਤੇ ਤੁਹਾਨੂੰ ਉੱਥੇ ਮਿਲਿਆ ਕਰਮ ਪਹਿਲਾਂ ਮਿਲੇਗਾ, ਧਰਮ ਬਾਅਦ ਚ ਮਿਲੇਗਾ। ਤੇ ਪੰਡਿਤ ਹੈਰਾਨ ਸੀ ਤੇ ਫਿਰ ਛੱਜੂ ਝੂਰ ਨੇ ਜਿਹੜਾ ਮੰਦ ਬੁੱਧੀ ਸੀਗਾ ਉਹ ਹੈਰਾਨ ਹੋਇਆ ਕਿ ਹੈ ਸਾਹਿਬ ਜੀ ਕਹੇ ਤੂੰ ਉਹਦਾ ਨਾਮ ਸੁਣਨ ਵਾਲਾ ਹੋਵੇ ਤੇ ਤੈਨੂੰ ਇਹੋ ਜਿਹਾ ਗਿਆਨ ਦੇਵੇਗਾ ਕਿ ਤੇਰੇ ਕੋਈ ਆਤਮਕ ਮੰਡਲ ਦਾ ਤੇਰੇ ਮੁੱਖ ਵਿੱਚ ਉਹਦੀ ਸਿਫਤ ਨਿਕਲੇਗੀ ਤੇ ਜਿਹਦੇ ਮੁੱਖ ਵਿੱਚ ਉਹਦੀ ਸਿਫਤ ਨਿਕਲਣੀ ਜਿਸ ਨੂੰ ਬਖਤੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਸੁਣਿਆ ਜੋਗ ਜੁਗਤ ਤਨ ਭੇਦ ਜੋਗ ਮਿਲਾਪ ਜੁਗਤ ਤਨ ਹੁਣ ਇਸ ਤਨ ਦੇ ਅੰਦਰ ਇਸ ਗੱਲ ਤੂੰ ਤਾਂ ਚਲੋ ਇਤਿਹਾਸ ਦੀਆਂ ਵਾਰਤਾ ਤੋਂ ਮੁਨਕਰ ਹੋਵਾਂਗੇ ਘੱਟ ਘੱਟ ਮੈਂ ਹਰ ਜੂ ਵਸੇ ਸੰਤਨ ਕਿਉਂ ਪਕਾਰ ਤੂੰ ਹਿਰਦੇ ਕੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁੱਝੇ ਗਵਾਰੀ ਕਿ ਵਾਹਿਗੁਰੂ ਤੂੰ ਹਿਰਦੇ ਚ ਵਸਦਾ ਹੈ ਤੇ ਦੁਨੀਆਂ ਭਰ ਦੇ ਡਾਕਟਰ ਲੱਗ ਜਾਣ ਤੇ ਅੰਦਰੋਂ ਲੱਭ ਨਹੀਂ ਸਕਦੇ ਲੇਕਿਨ ਜਦ ਤੇਰਾ ਨਾਮ ਸੁਣਦਾ ਹੈ ਜਿਵੇਂ ਜਿਵੇਂ ਸੁਣਦਾ ਹੈ ਉਹਦੇ ਅੰਦਰ ਉਸ ਵੇਲੇ ਖੇੜਾ ਆਉਣਾ ਸ਼ੁਰੂ ਹੁੰਦਾ ਹੈ ਉਹਦੇ ਅੰਦਰ ਤੇਰਾ ਨਾਂ ਗੁਰਮਤੀ ਨਾਉ ਪਾਈਏ ਨਾਨਕ ਗੁਣ ਗਾਵੇ ਮਤ ਗੁਰੂ ਕੀ ਲਈ ਹੋਵੇ ਗੁਰੂ ਕੀ ਦੀਖਿਆ ਲਈ ਹੋਵੇ ਤੇ ਉਹ ਗੁਣ ਗਾਵੇ ਤੇ ਗੁਣ ਗਾਉਂਦਿਆਂ ਗਾਉਂਦਿਆਂ ਵਾਹਿਗੁਰੂ ਏਡੀ ਕਿਰਪਾ ਕਰਦਾ ਹੈ ਕਿ ਉਹਨੂੰ ਇਸ ਸਰੀਰ ਦਾ ਭੇਦ ਆ ਜਾਂਦਾ ਹੈ ਉਹ ਫਿਰ ਸਮੁੰਦਰ ਰੜਕਣ ਤੱਕ ਨਹੀਂ ਉਹ ਕਹਿੰਦਾ ਸਮੁੰਦਰ ਵਰੋਲ ਸਰੀਰ ਹਮ ਦੇਖਿਆ ਉਹ ਕਹਿੰਦਾ ਫਿਰ ਹੁਣ ਮੈਂ ਸਮੁੰਦਰ ਨਹੀਂ ਰੜਕਣਾ ਮੈਂ ਸਰੀਰ ਸਮੁੰਦਰ ਨੂੰ ਰੜਕਣਾ ਜਦੋਂ ਆਪਣੇ ਸਰੀਰ ਸਮੁੰਦਰ ਨੂੰ ਰੜਕਿਆ ਤੇ ਯਾਦ ਰੱਖਿਓ ਜੇ ਰੇੜਕਾ ਪਾਉਣ ਦਾ ਵੇਲਾ ਨਾ ਅੰਮ੍ਰਿਤ ਵੇਲਾ ਹੁੰਦਾ ਸੀ
ਬੀਬੀ ਅਮਰੋ ਧੰਨ ਗੁਰੂ ਅਮਰਦਾਸ ਸਮਾਰੋਹ ਸਰਵ ਵਿਚ ਲੈ ਕੇ ਆਈ ਸੀ। ਉਹ ਇਤਿਹਾਸ ਪੜੋਗੇ ਕਿ ਅੰਮ੍ਰਿਤ ਵੇਲੇ 4 ਵਜੇ ਉੱਠੀ ਤੇ ਉਹਨੇ ਆਸਾ ਕੀ ਵਾਰ ਸ਼ੁਰੂ ਕੀਤੀ ਸੀ, ਲਿੜਕਾ ਪਾਉਣ ਲੱਗਿਆ ਧੰਨ ਗੁਰੂ ਅਮਰਦਾਸ ਸਮਾਰੋਹ ਨੇ ਸਾਰੀ ਸੁਣੀ ਸੀ। ਤੇ ਜਿਹਨੇ ਅੰਮ੍ਰਿਤ ਵੇਲੇ ਰੇੜਕਾ ਪਾਉਣਾ ਸ਼ੁਰੂ ਕਰ ਦਿੱਤਾ ਉਹ ਉਸ ਲੈਣ ਚ ਲੱਗਾ ਹੋਇਆ ਹੈ ਕਿ ਜਿਸ ਲੈਣ ਚ ਇੱਕ ਦਿਨ ਮੱਖਣ ਤੱਤ ਮਿਲਣਾ ਹੀ ਮਿਲਣਾ, ਅੱਜ ਨੀ ਕੱਲ ਮਿਲੇ, ਮਿਲੇਗਾ ਜ਼ਰੂਰ। ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰ ਹੈ ਨਾਨਕ ਭੇਦ ਨਾ ਭਾਈ। ਵੀ ਗੁਰੂ ਵਿੱਚ ਉਦਹਰ ਇੱਕ ਹੋ ਜਾਂਦੇ ਆ, ਉਹਨੂੰ ਤਨ ਦਾ ਭੇਦ ਆ ਜਾਂਦਾ, ਸੁਣਿਆ ਸਾਸਤ ਸਿਮਰਤ ਵੇਦ। ਹੁਣ ਸਾਸਤ ਇੱਕ ਪਾਸੇ 6 ਸ਼ਾਸਤਰ ਨੇ, ਇਹਨਾਂ ਨੂੰ ਦਰਸ਼ਨ ਵੀ ਕਿਹਾ ਗਿਆ। ਸਾਡਾ ਧਰਮ ਸ਼ਸਤਰ ਤੇ ਸ਼ਾਸਤਰ ਦਾ ਪੁਜਾਰੀ ਹੈ, ਦੋਵਾਂ ਦੀ ਪੂਜਾ ਹੈ। ਲੇਕਿਨ ਸਾਡਾ ਸ਼ਾਸਤ ਹਰ ਦਰਸ਼ਨ ਪਾਵੇ ਵਡਭਾਗ, ਇੱਥੇ ਦਰਸ਼ਨ ਦਾ ਅਰਥ ਹੈ ਸਤਿਗੁਰ ਦੀ ਬਖਸ਼ੀ ਹੋਈ ਬਾਣੀ। ਜਿੰਨੇ ਚਿਰ ਕਿਸੇ ਨੇ ਕਿਸੇ ਉਸਤਾਦ ਦੇ ਬੈਠ ਕੋਲ ਬਹਿ ਕੇ ਸਾਰੀ ਗੁਰੂ ਕੀ ਬਾਣੀ ਦੀ ਵਿਚਾਰ ਦੀ ਕੀਤੀ, ਸਿੱਖੀ ਦੀ ਹੋਈ, ਸਿਧਾਂਤ ਨਹੀਂ ਜਾਣਦਾ, ਮੈਨੂੰ ਮਾਫ਼ ਕਰਿਓ ਜੇ, ਉਹਨੇ ਚਿਰ ਅਰਥ ਨਹੀਂ ਕਰਨੇ ਚਾਹੀਦੇ, ਕਿਉਂਕਿ ਅਲਫਾਜ਼ ਬੜੇ ਵਰਤੇ ਹੋਏ ਆ। ਦਰਸ਼ਨ ਦਾ ਅਰਥ ਇਹ ਨਹੀਂ ਕਿ ਜਿਵੇਂ ਸਾਨੂੰ ਤੁਹਾਡੇ ਦਰਸ਼ਨ ਹੋ ਰਿਹਾ, ਇਸ ਦਰਸ਼ਨ ਦਾ ਅਰਥ ਹੈ ਵਾਹਿਗੁਰੂ ਅਕਾਲ ਪੁਰਖ ਦੀ ਬਾਣੀ। ਪਰ ਇਹ ਮਿਲਦੀ ਕਿੱਥੋਂ ਹੈ? ਕੋਈ ਨਹੀਂ ਕਹਿ ਸਕਦਾ ਕਿ ਅਸੀਂ ਇਹ ਯਕੀਨ ਨਹੀਂ ਕਰਨਾ ਕੋਈ ਆਖੇ ਕਿ ਮੈਨੂੰ ਅਕਾਲ ਪੁਰਖ ਦੀ ਬਾਣੀ ਹੈ, ਨਹੀਂ ਉਹ ਅਕਾਲ ਪੁਰਖ ਦੀ ਬਾਣੀ, ਉਹ ਅਕਾਲ ਪੁਰਖ ਨੇ ਗੁਰ ਕਹਿ ਸ਼ਬਦ ਸੱਚੇ ਵੈ ਰਾਗ, ਜਿਹੜਾ ਤੈਨੂੰ ਗੁਰੂ ਸ਼ਬਦ ਦੇ ਗਿਆ ਕਿ ਆਹ ਸ਼ਬਦ ਮੈਂ ਤੈਨੂੰ ਦੇ ਕੇ ਚੱਲਿਆ ਨਾ, ਉਹ ਉਸ ਅਕਾਲ ਪੁਰਖ ਦਾ ਹੈ। ਖੱਟ ਦਰਸ਼ਨ ਵਰਤੇ ਵਰਤਾਰਾ, ਖੱਟ ਕਹਿੰਦੇ 6 ਨੂੰ, 6 ਸ਼ਾਸਤਰ ਸੰਸਾਰ ਜਿਹੜਾ 6 ਸ਼ਾਸਤਰਾਂ ਦੇ ਵਰਤਾਰੇ ਵਿੱਚ, ਗੁਰ ਕਾ ਦਰਸ਼ਨ ਅਗਮ ਅਪਾਰਾ, 6 ਸ਼ਾਸਤਰ ਸਾਨੂੰ ਵਰਜਿਆ ਹੋਇਆ ਹੈ, ਅਸੀਂ 6 ਸ਼ਾਸਤਰਾਂ ਵਰਗਾ ਨਹੀਂ ਹੋਣਾ ਸੁਣ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਦੇ ਬਚਨ ਨੇ। 6 ਸ਼ਾਸਤਰ ਕੀ ਜੋ ਮਤ ਧਾਰੇ, ਕੁੱਲ ਸੰਬੂਲ ਹੈ ਨਰਕ ਸੁਧਾਰੇ। ਪਰ ਅਫਸੋਸ ਹੈ ਕਿ ਅਸੀਂ ਬਹੁਤਾ ਵਰਤਾਰਾ ਉਹੀ ਵਰਤਦੇ ਹਾਂ ਕਿ ਸਾਡੇ ਘਰੇ ਜਨਮ ਸੰਸਕਾਰ ਹੋਵੇ ਤੇ ਵਰਤਾਰਾ ਉਹ, ਸਾਡੇ ਘਰੇ ਆਨੰਦਕਾਰ ਸੰਸਕਾਰ ਹੋਵੇ ਨਾ ਆਨੰਦ ਕਾਰਜ ਹੁੰਦਾ ਵਰਤਾਰਾ ਉਹਦੇ ਵਿੱਚੋਂ, ਸਾਡੇ ਘਰੇ ਅੰਤਮ ਸੰਸਕਾਰ ਹੋਵੇ ਤੇ ਵਰਤਾਰਾ ਉਹਦੇ ਵਿੱਚੋਂ। ਤੇ ਮੇਰਾ ਰਾਜ ਚ ਅੰਦਰ ਇੰਨਾ ਜਾਗ ਹੁੰਦਾ ਕਿ ਮੈਂ ਉਦੋਂ ਚੁੱਪ ਕਰ ਜਾਣਾ ਮਾਇਆ ਵੇਖ ਕੇ ਵੀ ਚੱਲ ਕੁਛ ਨਹੀਂ ਹੁੰਦਾ। ਅਫਸੋਸ ਇਸ ਗੱਲ ਤੋਂ ਸਾਡੇ ਤੇ ਵੀ ਅਫਸੋਸ ਹੈਗਾ। ਗੁਰ ਕਾ ਦਰਸ਼ਨ ਅਗਮ ਪਾਰਾ, ਗੁਰੂ ਕਾ ਦਰਸ਼ਨ ਅਗਮ ਹੈ ਤੇ ਗੁਰੂ ਕਾ ਸ਼ਕਤ ਤੈਨੂੰ ਉੱਥੇ ਪਹੁੰਚਾਏਗਾ ਜਿੱਥੇ ਮੇਰਾ ਵਾਹਿਗੁਰੂ ਅਕਾਲ ਪੁਰਖ ਸਿਮਰਤ। 27 ਸਿਮਰਤੀਆਂ ਨੇ, ਸਾਡੇ ਘਰ ਮਨਜ਼ੂਰ ਨਹੀਂ ਹੋ ਸਕਦੀਆਂ। ਮੈਨੂੰ ਕਈ ਸ਼ਲੋਕ ਮੇਰੇ ਉਸਤਾਦ ਜੀ ਨੇ ਸਿਮਰਤੀਆਂ ਦੇ ਕੰਠ ਕਰਾਏ ਆ, ਮੈਂ ਤੁਹਾਡੇ ਕੋਲ ਇੱਕ ਹੀ ਪੜ੍ਹ ਦਿੰਦਾ, ਔਰ ਪ੍ਰਵਾਹ ਨਹੀਂ ਚੜ ਸਕਦੇ ਮੈਨੂੰ ਸਿਮਰਤੀ ਦੇ। ਨਾ ਮਾਸ ਬਖਸ਼ਣੇ ਦੋਸ਼ੋ, ਇਹ ਮਨੁ ਸਿਮਰਤੀ ਕਹਿੰਦੀ ਹੈ ਵੀ ਮਾਸ ਖਾ ਨਾ ਜੇ ਮਦੇ, ਮਦ ਕਹਿੰਦੇ ਸ਼ਰਾਬ ਨੂੰ, ਤੇ ਸਾਡੇ ਘਰ ਕੀ ਹੈ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਏ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ, ਦੁਰਮਤ ਮਦ ਜੋ ਪੀਪਤੇ ਵਿਖਲੀ ਪਤ ਕਮਲੀ। ਇਹਦੇ ਅਰਥ ਮੈਂ ਕਰਨੇ ਨਹੀਂ, ਸੁਣੇ ਨਹੀਂ ਜਾਣੇ ਕਿਸੇ ਕੋਲ ਪੀਣ ਵਾਲਿਆਂ ਕੋਲ। ਲੇਕਿਨ ਉਹ ਕਹਿੰਦੀ ਨਾ ਮਾਸ ਬਖਸ਼ਣੇ ਦੋਸ਼ੋ, ਨਾ ਚੇ ਮਦੇ ਨਾ ਚੇ ਮੈਥਨੇ, ਮੈਥਨੇ ਪਰਾਏ ਘਰਾਂ ਚ ਜਾ, ਕਾਮੀ ਹੋ ਜਾ, ਤੇ ਸਾਡੇ ਘਰ ਤੇ ਪ੍ਰਵਾਹ ਨਹੀਂ। ਸਾਡੇ ਘਰ ਦੁਸ਼ਮਣ ਦੀ ਧੀ ਵੀ ਆਵੇ ਤੇ ਤੇਰਾ ਫਰਜ਼ ਬਣਦਾ ਕਿ ਉਹਨੂੰ ਆਪਣੀ ਧੀ ਬਣਾ ਕੇ ਰੱਖੀ। ਤਿਸਤੇ ਨਿਮਰੇ ਮਹਾਫਲਾ, ਤੂੰ ਇਹ ਕੰਮ ਕਰੇ ਤੇ ਸੰਸਾਰ ਵਿੱਚ ਤੈਨੂੰ ਬੜਾ ਮਹਾਫਲ ਹੋਏਗਾ। ਸਾਡੇ ਘਰ ਕਿੱਥੋਂ ਸਿਮਰਤੀ? ਸਿਮਰਤੀ ਤੂੰ ਸਿਮਰਨ ਕਿ ਤੇਰਾ ਮਨ ਉਹਦੇ ਸਿਮਰਤੀ ਵਿੱਚ ਉਹਦੀ ਯਾਦ ਵਿੱਚ ਜੁੜ ਜਾਏਗਾ। ਵੇਦ ਗਿਆਨ ਕਿ ਤੇਰੇ ਘਰ ਤੈਨੂੰ ਉਸ ਅਕਾਲ ਪੁਰਖ ਦਾ ਗਿਆਨ ਹੋ ਜਾਏਗਾ। ਉਹ ਵੇਦਾਂ ਦਾ ਗਿਆਨ ਨਹੀਂ ਹੈ ਚਾਰ ਰਿਗ ਸ਼ਾਮ ਜੁਜਰ ਅਥਰ ਬਣੇ, ਉਹ ਤਾਂ ਸਾਡੇ ਘਰ ਪਾਸੇ ਘਰ ਤੇ ਗੁਰਮੁਖ ਭਾਰ ਅਥਰ ਬਣ ਉਤਾਰਾ। ਨਾਨਕ ਭਗਤਾ ਸਦਾ ਵਿਗਾਸ,
ਜਦੋਂ ਤੂੰ ਸਰੋਤਾ ਹੋ ਗਿਆ ਇੰਨੀ ਬਖਸ਼ਿਸ਼ ਕੀਰਤਨ ਜੇ ਸੁਣ ਕੇ ਰਾਜੀ ਨਹੀਂ ਅਸੀਂ। ਸਤਿਗੁਰ ਸਾਹਿਬ ਨੇ ਇੱਕ ਸ਼ਰਤ ਰੱਖੀ ਤੇ ਉਹਦੇ ਬਾਅਦ ਤੇਰੇ ਵਾਸਤੇ ਅਸੰਖਾਂ ਖੁੱਲੀਆਂ। ਜੋ ਜੋ ਕਥਾ ਹੈ ਸੁਣੇ ਹਰ ਕੀਰਤਨ, ਕੋਈ ਕੀਰਤਨ ਦਾ ਵਕਤਾ ਕੀਰਤਨ ਕਰ ਰਹੇ ਵੀ ਬਸ ਮੈਂ ਉਹਦੀ ਕੀਰਤੀ ਕਰਨੀ, ਮੇਰਾ ਕਰਮ ਹੈ ਕੀਰਤਨ ਕਰਨਾ, ਮੇਰਾ ਕੰਮ ਨਹੀਂ ਅੱਗੇ ਕੌਣ ਬੈਠਾ ਹੈ, ਦਾਤਿਆ ਤੈਨੂੰ ਸੁਣਾਉਣਾ ਪਿਆ। ਕੋਈ ਕੀਰਤਨ ਦਾ ਸਰੋਤਾ ਇਹ ਨਾ ਵੇਖੇ ਵੀ ਕੀਰਤਨ ਕੌਣ ਕਰਦਾ। ਅੱਜ ਅਸੀਂ ਉਹ ਵੀ ਸੀਰਾਂ ਨਾਲ ਜੁੜ ਗਏ ਬਹੁਤ ਤੇ ਕਿ ਮੈਂ ਗੁਰੂ ਕੀ ਬਾਣੀ ਸੁਣਨੀ ਹੈ। ਤੂੰ ਗੁਰੂ ਕੀ ਬਾਣੀ ਦਾ ਸਰੋਤਾ ਹੋ ਜਾਵੇਂ, ਕੀਰਤਨ ਦਾ ਸਰੋਤਾ ਹੋ ਜਾਵੇਂ। ਜੋ ਜੋ ਕਥਾ ਸੁਣੇ ਹਰ ਕੀਰਤਨ ਤਾਂ ਕਿ ਦੁਰਮਤ ਨਾਸ। ਜਦੋਂ ਤੂੰ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਲੈ ਪਿਆ ਤੇਰੇ ਅੰਦਰੋਂ ਖੋਟੀ ਮੱਤ ਖਤਮ ਹੁੰਦੀ ਜਾਏਗੀ। ਔਰ ਉਹਦੇ ਬਾਅਦ ਤੂੰ ਸੁਣਤਾ ਹੋ ਗਿਆ, ਸੁਣ ਲੈ ਪਿਆ ਸਗਲ ਮਨੋਰਥ ਪਾਵੈ ਨਾਨਕ। ਸਤਿਗੁਰ ਨੇ ਹਜ਼ਾਰ ਨਹੀਂ ਆਖਿਆ, ਸੌ ਨਹੀਂ ਆਖਿਆ, ਸਗਲ ਪਾਵਨ ਅਲਫਾਜ਼ ਵਰਤਿਆ ਤੇ ਸਗਲ ਚ ਭਾਵੇਂ ਕਰੋੜਾਂ ਤੇਰੇ ਮਨ ਦੇ ਮਨੋਰਥ ਹੋਣ, ਕਰੋੜਾਂ ਤੇਰੀਆਂ ਮਨ ਦੀਆਂ ਆਸਾਂ ਹੋਣ। ਸਾਹਿਬ ਜੀ ਕਹਿੰਦੇ ਤੇਰੇ ਸਾਰੀਆਂ ਪੂਰਾ। ਜੋ ਜੋ ਕਥਾ ਸੁਣੇ ਹਰ ਕੀਰਤਨ ਤਾਂ ਕਿ ਦੁਰਮਤ ਨਾਸ, ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ। ਤੇਰੀਆਂ ਆਸਾਂ ਪੂਰੀਆਂ ਹੋਣੀਆਂ, ਜਿਹਦਾ ਸਭ ਕੁਛ ਪੂਰਾ ਹੋ ਗਿਆ ਉਹ ਨਾਨਕ ਭਗਤਾ ਸਦਾ ਵਿਗਾਸ, ਉਹਨੂੰ ਸਦਾ ਖੇੜਾ ਹੈ। ਸਾਹਿਬ ਜੀ ਕਹਿੰਦੇ ਫਿਰ ਜੇ ਦੁੱਖਾਂ ਦਾ ਨਾਸ ਕਰਨਾ ਚਾਹੁੰਦਾ ਨਾ, ਸੁਣ ਉਹਦੇ ਨਾਮ ਨੂੰ। ਸੁਣਿਆ ਦੁੱਖ ਪਾਪ ਕਾ ਨਾਸ, ਫਿਰ ਤੇਰੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕੀਤੀ, ਕਿਰਪਾ ਕਰਕੇ ਆਪਣੇ ਇਲਾਹੀ ਫਰਮਾਨ ਦੀ ਸੰਖੇਪ ਦੇ ਵਿੱਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਜੇ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ। ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

गुरु जी की। तो ठाकुर तुम पे अरदास जियो,

ਬੋਲੋ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਹਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਹਾਈ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਵ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਸਤਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੀ ਸੇਵਾ ਸੰਭਾਲ ਖੁੱਲ੍ਹੇ ਦਰਸ਼ਨ ਦਿਦਾਰ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟੀਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਾਣੀ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰੇ ਉਹ ਮਹਾਰਾਜ ਜੀ ਸ਼ਾਮਾਂ ਦੇ ਦੀਵਾਨਾਂ ਵਿੱਚ ਸੋਦਰ ਰਹਿਰਾਸ ਆਰਤੀ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਅਤੇ ਸ਼ਬਦ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਗਈਆਂ ਹਾਂ ਮਹਾਰਾਜ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਸੇਵਾ ਕਰਦੇ ਹਾਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਬਖਸ਼ ਲੈਣਾ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਹਾਰਾਜ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਹਾਜ਼ਰ ਕਰ ਰਹੀਆਂ ਹਨ ਮਹਾਰਾਜ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਬੇਟੀ ਪ੍ਰੀਤ ਦੇ ਜਨਮ ਦਿਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਬੀਬੀ ਜਸਵਿੰਦਰ ਕੌਰ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਮਹਾਰਾਜ ਜੀ ਪ੍ਰਵਾਨ ਕਰਨਾ ਗੁਰੂ ਗਰੀਬ ਨਿਵਾਜ ਪਰਿਵਾਰ ਵੱਲੋਂ ਝਲਮਨ ਸਿੰਘ ਦੀ ਤੰਦਰੁਸਤੀ ਅਰਦਾਸ ਬੇਨਤੀ ਹੈ ਪਰਿਵਾਰ ਦੀ ਇੱਛਾ ਹੈ ਮਹਾਰਾਜ ਆਪ ਜੀ ਨੇ ਪੂਰੀਆਂ ਕਰਨੀ ਗੁਰੂ ਗਰੀਬ ਨਿਵਾਜ ਜੀ ਰਹਿਣ ਆਈਏ ਆਪ ਜੀ ਦੇ ਭਾਣੇ ਅੰਦਰ ਸੁਖਮਈ ਬਤੀਤ ਹੋਵੇ ਮਹਾਰਾਜ ਜੀ ਦਸਰਿਆਂ ਦੇ ਪਰਿਵਾਰਾਂ ਨੂੰ ਦਸਰਿਆਂ ਨੂੰ ਸਦਾ ਸੁੱਖ ਖੁਸ਼ੀਆਂ ਬਰਕਤਾਂ ਰਹਿਮਤਾਂ ਆਉਣ ਵਾਲਾ ਸਮਾਂ ਖੁਸ਼ੀਆਂ ਲੈ ਕੇ ਆਵੇ ਪੰਥ ਦੀ ਏਕਤਾ ਚੜ੍ਹਦੀ ਕਲਾ ਇਸ ਵੇਲੇ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਖੋਜ ਸ਼ਬਦ ਮੈ ਲੇ ਰਾਜ ਕਰੇਗਾ ਖੁਆਰ ਹੋਏ ਸਭ ਮਿਲੇਂਗੇ
खंडा जाके हाथ में कलगी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤਿ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਰ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀਆਂ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੁਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰੇ ਹੋ ਪਹੁੰਚਾ ਸੁਧੜੇ ਨਿਤ ਪਵਨ, ਸਿਧਣਹਾਰਾ ਸਿਮਰੀਏ ਨਾਨਕ ਸੇ ਦੇਹਿਆ ਵਨ ਲਾਗਾ ਸਾ ਮਹੱਲਾ ਪਹਿਲਾ। ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਸਿਆ ਘਣੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਆ, ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਬਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਾਤਾ ਸਬਦ ਵਾਜੰਤ ਫੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹਿ ਆਹੀ ਪਿਆਸਾ। ਕਿਰਪਾ ਜਲਦੇ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਗਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪਿਆ ਵੈ ਇਹੋ ਰਾਸੇ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ

ਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੁੜ ਕੇ ਰੱਖ ਲੈਣ ਔਰ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਧਨਾਸਰੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 687 ਔਰ 688 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਸੁਖਮਨੀ।

ਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤੇ ਸਿਉਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸ ਫਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤੇ ਸੁ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ਼ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੀ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਊੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੇ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਊਸ਼ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਅਨ ਸੁਆਏ ਨਾਨਕ ਬਹੁ ਨ ਸੀ ਜਈ ਬਿਨ ਨਾ ਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਭੀ ਨ ਦੇ ਦਸ ਭੀ ਹਰ ਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਬਰਤੈ ਆਨੰਦ ਉਲਾਸ ਆਪਣੀ ਅਮਾਨ ਕਾਸ਼ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤੇ ਸਿਆਗੈ ਰੱਖੈ ਪ੍ਰਭ ਕੀ ਆਗਿਆ ਮਨ ਮਾਥੈ ਉਸ ਤੇ ਚਉ ਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਅਨੇਕ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਲ ਅਨਹਾਰ ਲਪਟ ਰਹੇ ਹੋ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾਕੋ ਹਾਥ ਨ ਆਵੈ ਕੇ ਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਆਸ ਥੇਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ
मिथ्या चरण पर विकार को धावै, मिथ्या मन पर लोभ लुभावै, मिथ्या तन नहीं पर उपकारा, मिथ्या बास लेत बिकारा, बिन बूझे मिथ्या सब पए, सफल देह नानक हर हर नाम लय।

ਪਾਦ ਚਰਨ ਤੋਏ। ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀ ਜੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ।

ਭੋਗ ਵਡੇ, ਅਨਕ ਰਾਜ ਭੋਗ ਵਡੇ ਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਾਤ।

ਮੌਤ ਭੂਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੇ ਸਭ ਧਰਮ ਸੰਤ ਜਨਾ ਸੁਨਹੇ ਸੁਭ ਬਚਨ

0: ਸੰਤ ਮੁਖ ਭੇਦ ਪਾਠ ਸੰਖ ਜੋਗ ਮਨ ਰਹੇ ਅਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ
0: ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਬਲਾਏ ਤਾਰ
1: ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ
0: ਜੋਤ ਭਾਵੈ ਸਾਈ

0: ਚਾਹੇ
1: ਅਸੰਕ ਮਲੇਸ਼ ਮਲ ਭਖ ਖਾਏ ਅਸੰਕ ਨਿੰਦਕ ਸਿਰ ਕਰਹਿ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ
1: ਜੋ ਤੁਧ ਭਾਵੈ ਸਾਈ

0: ਕਾਰੇ
1: ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨ ਜਾਤ ਵਿਚਾਰੇ
0: ਏਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ
1: ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
0: ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
0: ਸ਼੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
1: ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸਿੱਖ ਹੈ।

0: ਦੇਵਤੈ ਜਚਨ ਉਪਜਾਇਓ
1: ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤਿਸੀ ਕੋ ਹਮਾਰੀ ਸਖਾ ਪ੍ਰਜਾ ਜਿਨ ਆਪ ਸਵਾਰੀ
1: ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ
0: ਘਟ ਘਟ ਕੇ

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
1: ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ

0: ਕਹੇ
1: ਨਾਨਕ ਲਵੇ ਵਾਜੋਂ ਕਿਆ ਕਰੇ ਵਿਚਾਰੀਆ।
0: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
0: ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ।
0: ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜੇ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ।

0: ਤਿਨੈ ਕੀਤੀ ਜਿਨ ਠਕੌਲੀ ਪਾਈਆ।
1: ਕੁਰਬਾਨ ਕੀਤਾ ਤਿਸੈ ਵਿਠੋ ਜਿਨ ਮੋਹ ਮਿੱਠਾ ਲਾਇਆ।
0: ਅਹ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ।
0: ਇਹੋ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ।
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਏ।
0: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈ।

0: ਸੱਚੇ ਸਾਹਿਬ ਜਿਉਂ ਭਾਵੈ ਤਵੇ ਚਲਾਵੇ।
1: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ।
0: ਇਹੋ ਤਿਨਕੇ ਮਨ ਵਸਿਆ, ਜਿਨ ਧੁਰਹ ਲਿਖਿਆ ਆਇਆ।
1: ਇੱਕ ਫਿਰੇ ਕਨੇਰੇ ਕਰੇ ਗੱਲਾ, ਗੱਲੀ ਕਿਨੇ ਨਾ ਪਾਇਆ।
0: ਕਹ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ।
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿ ਨਾ ਉਪਜੈ ਬਿਨ ਸਹਿ

0: ਲੱਗਾ ਮਨ ਮਨੋ ਵਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇ ਤਾਲਿਆ
0: ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਆ

0: ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ।
1: ਆਪ ਛੱਡ ਸਦਾਰ ਹੈ ਪਰਨੇ, ਗੁਰ ਬਿਨਾ ਵਰ ਨਾ ਜਾਣੇ ਕੋਈ।
0: ਕਹ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤ ਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਉਠੇ ਕੋਈ ਪੁੱਛੋ ਵੇਖੀ।

0: ਹਰ ਗਾਉ ਮੰਗਤ ਨਿਜ ਸਖੀਏ ਸੋਗ ਦੁਖ ਨਾ ਪਿਆਪੇ
1: ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

0: ਔਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਨਿਹਾਲਿਆ
1: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਗੁਰਪ੍ਰਸਾਦੀ ਬੁਝਿਆ ਜਾਂ ਵੇਖ

ਅਹੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਸਥਿਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ

ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਏਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਕੀ ਅੰਮ੍ਰਿਤਮਈ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨ ਅੰਦਰ ਆਪ ਜੀ ਕੀ ਅਗਾਧ ਬੋਧ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਕੇ ਪਾਠ ਆਪ ਜੀ ਕੇ ਦਾਸਰਿਆਂ ਵੱਲੋਂ ਸੰਗਤੀ ਰੂਪ ਵਿੱਚ ਕੀਤੇ ਗਏ ਗਰੀਬ ਨਿਵਾਜ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਪਾਠ ਕਰਦਿਆਂ ਆਪ ਜੀ ਕੇ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਦੀ ਆਪ ਜੀ ਨੂੰ ਮਾਫ਼ੀ ਬਖਸ਼ਿਸ਼ ਕਰਦੇ ਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਹਨ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ ਹੈ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਦੇ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮੇਲ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਟੀਆਂ ਗਈਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਆਪ ਜੀ ਨੇ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਟੈਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣੀ ਹੇ ਗਰੀਬ ਨਿਵਾਜ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧਰੀ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਮਹਿੰਦਰ ਸਿੰਘ ਜੀ ਬਾਜਵਾ ਸੱਚੇ ਪਾਤਸ਼ਾਹ ਜੋ ਪਿਛਲੇ ਦਿਨੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਹਸਪਤਾਲ ਵਿੱਚ ਦਾਖਲ ਹਨ ਆਪ ਜੀ ਨੇ ਕਿਰਪਾ ਕਰਨੀ ਉਹਨਾਂ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪੂਰਨ ਤੰਦਰੁਸਤੀ ਬਖਸ਼ਿਸ਼ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਤਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ

ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਊਂ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਗੁਰਦੇਵ ਪਿਤਾ ਮਹਾਰਾਜ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ ਉਪਰੰਤ ਅੱਜ ਦੇ ਦਰਗਾਹੀ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਨ ਕੀਤੇ ਹਨ ਤਨਾਸਰੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਪਾਵਨ ਸ਼ਬਦ ਸਤਿਗੁਰਾਂ ਦੇ ਪਵਿੱਤਰ ਅੰਗ 697 ਅਤੇ 98 ਅੰਕ ਉੱਪਰ ਸੁਭਾਇਮਾਨ ਹਨ ਸਤਿਗੁਰੂ ਜੀ ਨੇ ਪਰਮੇਸ਼ਵਰ ਦੇ ਨਾਮ ਨੂੰ ਹੀ ਸੱਚਾ ਤੀਰਥ ਦੱਸਿਆ ਹੈ ਉਸ ਨਾਮ ਰੂਪੀ ਤੀਰਥ ਵਿੱਚ ਹੀ ਜਿਹਦਾ ਮਨ ਡੁੱਬੀ ਮਾਰਦਾ ਹੈ ਉਹਦਾ ਮਨ ਮੈਲ ਤੋਂ ਵਿਕਾਰਾਂ ਤੋਂ ਪਾਪਾਂ ਤੋਂ ਨਿਰਮਲ ਹੋ ਜਾਂਦਾ ਹੈ ਅਤੇ ਨਿਰਮਲ ਮਨ ਹੀ ਫਿਰ ਪਰਮਾਤਮਾ ਦੇ ਘਰ ਅੰਦਰ ਪ੍ਰਵਾਨ ਹੁੰਦਾ ਹੈ ਗੁਰੂ ਕਿਰਪਾ ਕਰੇ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਬੇਨਤੀ ਹੈ ਕਿ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਜੋ ਕੱਲ੍ਹ ਭਾਵ ਕੇ 12 ਸਤੰਬਰ ਨੂੰ ਆ ਰਹੇ ਹਨ ਉਹਨਾਂ ਦੀ ਖੁਸ਼ੀ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਵੱਲੋਂ ਮੈਨੇਜਮੈਂਟ ਵੱਲੋਂ ਜਿਹੜਾ ਹਰ ਸਾਲ 31 ਰਾਗ ਦਰਬਾਰ ਸਮਾਗਮ ਉਲੀਕਿਆ ਜਾਂਦਾ ਹੈ ਅੱਜ ਸ਼ਾਮ ਤੋਂ ਪ੍ਰਾਰੰਭ ਹੋ ਜਾਣਾ ਹੈ ਕੱਲ੍ਹ ਅਤੇ ਪਰਸੋਂ ਭਾਵ 11, 12, 13 ਤਰੀਕ ਤੱਕ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਾਵਨ ਬਾਣੀ ਦੇ ਜੋ ਕੀਰਤਨ ਹਨ ਰਾਗਬੱਧ ਬਾਣੀ ਦੇ ਕੀਰਤਨ ਹੋਣਗੇ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਲਾਹੀ ਪ੍ਰਾਪਤ ਕਰਨੇ ਹਨ 27 ਤਰੀਕ ਨੂੰ ਸਾਹਿਬ ਸਤਿਗੁਰੂ ਦਤਾਰ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵੀ ਕੱਢੇ ਜਾਣੇ ਹਨ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ 17 ਸਤੰਬਰ ਨੂੰ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਪਿਆਰ ਸਹਿਤ ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਉੱਥੇ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ ਪੌੜੀ ਜਿਸੇ ਵੈ ਸੁਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤੀ ਤਪਾਈਏ ਆਪਣਾ ਸਕਾਲ ਗੁਰੂ ਕਿਉਂ ਘਾਲੀਏ ਮੰਦਾ ਮੂਲਾ ਕੀ ਚੀਜ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਹਾਰੀਏ ਤੇ ਵੇ ਹਾਂ ਪਾਸਾ ਢਾਲੀਏ ਪਿਛਲਾ ਹੀ ਉੱਪਰ ਘਾਲੀਏ ਪਿਛਲਾ ਹੀ ਉੱਪਰ ਘਾਲੀ।

ਧੰਨ ਗੁਰ ਸਾਚ ਸਮਾਇਓ ਮਾਨ ਧਾਤਾ ਗੁਣ ਰਵੈ ਜੇਣ ਚੱਕਰ ਵੈ ਕਹਾਇਓ ਗੁਣ ਗਾਵ ਹੇ ਬਲਰਾਉ ਸਪਤ ਪਾਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾ ਪੁਰੋਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਹਰ ਕੀ ਵਡਿਆਈ।

तीरथ दास पूर्व सदा दशहारा हो नाम हर का सदा जाचो

गुरवाक निर्मल सदा चानन नित साच तीर्थ मजना।

ਸੰਗਮੀਤਾ ਸੰਤ ਸੰਗਤ ਕਰ ਨਜ਼ਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਏ ਕੇ

ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ, ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲਿਆ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲਿਆ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ ਧੁਨਾਸਰੀ ਰਾਗ ਦੇ ਵਿੱਚ ਸੰਤਾਂ ਦੀ ਚਾਲ ਰੂਪ ਵਿੱਚ, ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਸ ਪਜੀਰ, ਮਕੀਨੋ ਮਕਾਂ, ਜਮੀਨੋ ਜਮਾਂ, ਪੀਰਾਨ ਪੀਰ, ਦਸਤਗੀਰ, ਜਾਹਰ ਪੀਰ, ਜਗਤ ਗੁਰ ਬਾਬਾ, ਨਿਰੰਕਾਰ ਸਰੂਪ, ਇਲਾਹੀ ਜੋਤ, ਸਿੱਖ ਧਰਮ ਦੇ ਬਾਨੀ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ। ਇਸ ਫੁਰਮਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਹੈ, ਦੂਜਾ ਕੋਈ ਵਾਹਿਗੁਰੂ ਨਹੀਂ ਹੈਗਾ। ਸੰਸਾਰ ਸਾਰਾ ਉਸ ਇੱਕ ਦਾ ਹੈ, ਉਹ ਇੱਕੋ ਜਿਹਾ ਸਤ ਨੂੰ ਵੇਖਦਾ ਹੈ। ਉਹ ਅੰਗ ਸੰਗ ਸਹਾਈ ਹੋਣ ਵਾਲਾ ਪਰਮ ਅਦਭੁਤ ਹੈ, ਜੋ ਉਸਦੀ ਕਾਰ ਵਿੱਚ ਆ ਗਿਆ ਉਹ ਕਹਿੰਦਾ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਹੈ। ਕਾਰ ਜਿਹੜੀ ਹੈ ਉਹ ਬੇਅੰਤ ਦਾ ਸੂਚਕ ਹੈ। ਦੁਨੀਆਂ ਦੇ ਵਿੱਚ ਨਦੀਆਂ ਨਾਲਿਆਂ ਨੂੰ ਜੰਗਲਾਂ ਚ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੇ ਤੀਰਥ ਕਰਾਰ ਦਿੱਤਾ ਸੀ, ਔਰ ਉਹਨਾਂ ਨੇ ਆਪਣੇ ਮਨ ਦੀ ਮਤ ਅਨੁਸਾਰ ਉਹਨਾਂ ਨਦੀਆਂ ਨਾਲਿਆਂ ਦੀਆਂ ਕਹਾਣੀਆਂ ਜਿਹੜੀਆਂ ਸੀਗੀਆਂ ਉਹ ਲਿਖ ਦਿੱਤੀਆਂ। ਚਰਨੋਦਕ ਹੋਏ ਸੁਰਸਰੀ ਤਜ ਬੈਕੁੰਠ ਧਰਤ ਤੇ ਆਈ। ਇਹ ਪੋਥੀਆਂ ਚ ਲਿਖਿਆ ਗਿਆ ਕਿ ਜੋ ਗੰਗਾ ਹੈ, ਸੁਰਸਰੀ ਹੈ, ਇਹ ਸੁਰਗਾਂ ਨੂੰ ਛੱਡ ਕੇ ਧਰਤੀ ਤੇ ਆ ਗਈ। 900 ਨਦੀ 99 68 ਤੀਰਥ ਸੰਗ ਸਮਾਈ ਕਿ 900 ਤੇ 99 ਨਦੀਆਂ ਜਿਹੜੀਆਂ ਨੇ ਉਹ ਇਸ ਗੰਗਾ ਚ ਪੈਂਦੀਆਂ ਨੇ, 68 ਤੀਰਥ ਜਿਹੜੇ ਆ ਉਹ ਇਸ ਦੇ ਕੰਢੇ ਕੰਢੇ ਤੇ ਆ। ਦੇਵੀ ਦੇਵ ਸਰੀਰ ਦੇ ਜੈ ਜੈਕਾਰ ਵੱਡੀ ਵਡਿਆਈ, ਜਿੰਨੇ ਦੇਵੀ ਦੇਵਤੇ ਸੀ ਸਭ ਇਸ ਗੰਗਾ ਦੀ ਪੂਜਾ ਕਰਦੇ ਸੀ। ਲੱਖ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਚ ਲੈ ਬੁਲਾਈ। ਸਾਧੂ ਧੂੜ ਦੁਲੰਬ ਹੈ, ਪਰ ਕਹਿੰਦੇ ਕਿ ਸਾਧੂ ਗੁਰੂ ਦੇ ਚਰਨਾਂ ਦੀ ਧੂੜ ਉਹ ਦੁਰਲੱਭ ਹੈ, ਇਹ ਪਾਸ ਕੁ ਵੀ ਨਹੀਂ। ਸਾਧ ਸੰਗਤ ਸਤਿਗੁਰ ਸਰਨਾਈ, ਚਰਨ ਕਮਲ ਦਲ ਕੀਮ ਨਾ ਪਾਈ। ਜਿਹੜੇ ਸਤਿਗੁਰ ਸਾਹਿਬ ਦੇ ਚਰਨਾਂ ਚ ਆਉਣਾ ਹੈ ਉਹਦੀ ਕੀਮਤ ਨਹੀਂ ਕਹੀ ਜਾ ਸਕੀ, ਜਿਨ੍ਹਾਂ ਨੂੰ ਤੀਰਥ ਆਖਿਆ ਸੀ ਉਹਨਾਂ ਦੀ ਕੀਮਤ ਕਹੀ ਜਾ ਸਕਦੀ ਸੀ। ਤੇ ਸਤਿਗੁਰ ਸਾਹਿਬ ਦੀਆਂ ਤੀਰਥ ਨਹਾਵਣ ਜਾਓ, ਜੋ ਸਤਿਗੁਰ ਜੀ ਦਾ ਪਹਿਲਾ ਤੀਰਥ ਪਾਵਣ ਅਲਫਾਸ ਬਖਸ਼ਿਆ, ਥੱਥੇ ਨੂੰ ਸਿਹਾਰੀ ਲਾਈ, ਵੀ ਤੀਰਥਾਂ ਤੇ ਬਹੁਵਚਨ ਹੋ ਗਿਆ। ਵੀ ਤੀਰਥ ਅਨੇਕ ਮੰਨਿਆ, ਕਿਤੇ ਪ੍ਰਾਗਰਾਜ ਨੂੰ ਮੰਨਿਆ ਹੈ, ਕਿਤੇ ਹਰਿਦੁਆਰ ਨੂੰ ਮੰਨਿਆ ਹੈ, ਕਿਤੇ ਕੁਰਕਸ਼ੇਤਰ ਨੂੰ ਮੰਨਿਆ ਹੈ, ਕਿਤੇ ਉਜੈਨ ਨੂੰ ਮੰਨਿਆ ਹੈ, ਕਿਤੇ ਨਾਸਕ ਨੂੰ ਮੰਨਿਆ ਹੈ, ਕਾਂਛੀ ਨੂੰ ਮੰਨਿਆ ਹੈ, ਅਨੇਕਾਂ ਥਾਵਾਂ ਨੂੰ ਤੀਰਥ ਮੰਨ ਦਿੱਤਾ ਗਿਆ। ਪਰ ਤੀਰਥ ਤਾਂ ਇੱਕ ਹੀ ਹੈ, ਦੂਜਾ ਕੋਈ ਤੀਰਥ ਨਹੀਂ ਹੈ।
तीर्थ नावण जाओ तीर्थ नाम है। सतगुरु साहब जी ने दूजी बार तीर्थ के तत्थे नूं औंकड़ लाया। पहली बार सतगुरु साहब जी ने तीर्थ के तत्थे नूं सिहारी पाई है कि तीर्थ अनेक ने मने गए पर वो तीर्थ नहीं जे है। तीर्थ तो एक ही है, वो नाम है। जिथे नाम है वो स्थान तीर्थ बन जाता है, नाम करके तीर्थ बनता है। नाम है वो तीर्थ है, नाम तो बिना तीर्थ नहीं। तीर्थ शब्द विचार अंतर ज्ञान है। तीर्थ के छत्थे नूं फिर औंकड़े भी नाम जिहड़ा वो किसी बंदे का लिखा होया नहीं। जो वाहिगुरु अकाल पुरख ने सानू शब्द दे राही बख्शिया है नाम, उस नाम की विचार कर, उन्हां तीर्थां ते ज्ञान तेनू कुछ प्राप्त नहीं होना। लेकिन नाम तीर्थ की विचार कीती तेरे अंदर ज्ञान का लावा फुटेगा। अंतर ज्ञान है, गुर ज्ञान साचा थान तीर्थ। जब तू गुरु वलू ज्ञान होया तेने पता लगना है जिथे सतगुरु साहब सच्चे पातशाह चरण पए ने, केवल ओ थान तीर्थ है। उथे की है, उथे नाम है। सतगुरु जिथे भी गए उथे नाम दियां शैबरां लाईयां ने, उथे धरती दे उत्ते असर है, उथे दे पानी उत्ते असर है। हुण कोई एक कहेगा कि गंगा ते स्नान करो जल तुसी कहिंदे तीर्थ नहीं, ते धन गुरु रामदास महाराज साहिब सरोवर से स्नान करो तुसी कहिंदे तीर्थ है। गंगा उत्ते नाम की कोई कहानी नहीं हैगी, कोई नाम नहीं हुंदा। धन गुरु रामदास महाराज साहिब दे घर 24 घंटे अठे पैर नाम की वर्खा हुंदी, नाम का प्रवाह चलता है। ताई भाई जे गंगा मुकाबल बा अमृत सरस, इन्हें फिर की गंगा का मुकाबला है मेरे धन गुरु रामदास महाराज सच्चे पातशाह के पावन पवित्र स्थान दे। कि मेरे धन गुरु रामदास महाराज साहब के घर विच इहो जे 28 तीर्थ, हस्तो तस चाकृष आमदा, हस्तो षष्ठ 68 तीर्थ, वो तो मेरे गुरु रामदास घर के महाराज साहब स्थान के नौकर लगे फिरते हैं। जब तीर्थ शब्द विचार की, नाम की विचार की, उदो पता लगा भी जिथे गुरु ने आसन लाए, इतने गुरु ने चरण पाए, गुर ज्ञान साचा थान तीर्थ, दास पुरब सदा दसहरा। ऋषिया मुनिया ने दस पुरब मने से, चक्रांत, मस्या, पूर्णमाशी, एकादशी, द्वादशी, द्वादशी, त्रयोदशी, चतुर्दशी, जन्माष्टमी, रामनवमी। लेकिन साहब जी कहने सिखा तेरे वास्ते सदा ही दशहरा, तेरे वास्ते तीर्थ की है सदा। पाए भगत गुरपुरब कर, नाम दान इसनान दड़ाया। तेरा गुरपुरब रजाना, जे तू रजाना ओदे भैव भावना च ओदे नाम दे राही भगती करदा, ते रोज तेरे वास्ते गुरपुरब है। साडे कोले गुरपुरब ए आ कि तेनू ओ वाहिगुरु याद, ओदा नाम याद आ रहा। हो नाम हर का सदा जाचो, सदा मंगता आओ। किस गल दा? कि वाहेगुरु तेरे नाम दा मंगता हुआ। हर इस घर तती तवी ते बैठ के भी आख्या है, तेरा किया मीठा लागे, हर नाम पदार्थ नानक मांगे। देव पाब धरनी तरा, हे धरनी आसरा देने वाले, धरती टका के रखने वाले वाहेगुरु,
ਤੇਰੇ ਕੋਲ ਨਾਮ ਮੰਗਦਾ ਕਿ ਮੈਨੂੰ ਉਹ ਨਾਮ ਦੀ ਦਾਤ ਦੇ। ਉਹ ਤੀਰ ਤਾਂ ਪਤਾ ਨੀ ਕਿ ਪਾਪ ਕਦਾ ਕੱਟਣ ਕਿ ਨਾ ਕੱਟਣ, ਪਰ ਤੇਰਾ ਨਾਮ ਸੰਸਾਰ ਰੋਗੀ, ਜਿੰਨੇ ਵੀ ਸੰਸਾਰ ਦੀ ਬਿਰਤੀ ਵਾਲੇ ਆ ਉਹ ਸਾਰੇ ਰੋਗੀ ਨੇ, ਉਹਨਾਂ ਦਾ ਰੋਗ ਦੂਰ ਹੋ ਸਕਦਾ ਹੈ। ਨਾਮ ਦਾਰੂ, ਤੇਰਾ ਨਾਮ ਦਵਾਈ ਏ। ਮੈਂ ਲਾਗੇ ਸੱਚ ਬਿਨਾ, ਜੇ ਤੇਰਾ ਨਾਮ ਨਾ ਹੋਇਆ ਪਹਿਲਾਂ ਰੋਗੀ ਸੀ, ਹੋਰ ਮੈਲ ਚੜ ਜਾਏਗੀ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਣਾ। ਜਿਹੜਾ ਤੈਨੂੰ ਗੁਰੂ ਨੇ ਬਚਨ ਬਖਸ਼ਿਆ, ਗੁਰੂ ਕੇ ਬਚਨ ਪਵਿੱਤਰ ਨੇ, ਗੁਰੂ ਕੇ ਬਚਨ ਤੇਰੀ ਆਤਮਾ ਨੂੰ ਪਵਿੱਤਰ ਕਰਦੇ, ਤੇਰੀ ਮਨ ਨੂੰ ਪਵਿੱਤਰ ਕਰਦੇ ਆ। ਗੁਰੂ ਕੇ ਬਚਨ ਸਦਾ ਚਾਨਣ, ਤੈਨੂੰ ਸਦੀਵ ਹੀ ਚਾਨਣ ਬਖਸ਼ਦੇ ਨੇ। ਫਿਰ ਇਹਦੇ ਵਿੱਚ ਨਿਤ ਸਾਚ ਤੀਰਥ ਮਜਣਾ, ਇਸ ਤੀਰਥ ਦੇ ਉੱਤੇ ਇਸ਼ਨਾਨ ਕਰ, ਅੰਤਰਗਤ ਤੀਰਥ ਮਲ ਨਾਓ। ਇਸ ਸੱਤ ਦੇ ਸਰੋਵਰ ਦੇ ਵਿੱਚ ਮਨ ਦਾ ਇਸ਼ਨਾਨ ਕਰਾ। ਸਾਚ ਨਾ ਲਾਗੇ ਮੈਲ ਕਿਆ ਮਲ ਧੋਈਏ, ਉਹ ਸੱਚੇ ਵਾਹਿਗੁਰੂ ਅਕਾਲ ਪੁਰਖ ਉਹਦੇ ਨਾਮ ਨੂੰ ਮੈਲ ਨਹੀਂ ਲੱਗਦੀ, ਉਹ ਤੇਰੇ ਮਨ ਨੂੰ ਧੋ ਦੇਗਾ। ਉਹ ਮਲ ਲਾ ਸਕਦਾ ਹੈ, ਉਹਨੂੰ ਮਾਲ ਲੱਗ ਨਹੀਂ ਸਕਦੀ। ਜਿਵੇਂ ਜਿਵੇਂ ਨਾਮ ਚ ਇਸ਼ਨਾਨ ਕਰੇਗਾ, ਗੁਣੇ ਹਾਰ ਪਰੋਏ ਕਿਸ ਗੁਰੂਏ, ਗੁਣਾਂ ਦਾ ਹਾਰ ਤੇਰੇ ਗਲ ਵਿੱਚ ਹੋਏਗਾ, ਫਿਰ ਰੋਣ ਵਾਲੀ ਅਵਸਥਾ ਖਤਮ ਹੋ ਗਈ। ਰੋਣ ਵਾਲਾ ਤਾਂ ਦੁਖੀ ਅਤਾਰ ਹੁੰਦਾ। ਇਸ ਵਾਸਤੇ ਸਾਹਿਬ ਜੀ ਕਹਿੰਦੇ, ਇਸ ਮਨ ਨੂੰ ਸਾਧਨ ਵਾਸਤੇ ਵਿਚਾਰ ਮਾਰਾ ਤਰਾ ਤਾਰਾ ਉਲਟ ਜੋੜ ਨਾ ਆਵੇ। ਜਿਹਨੇ ਆਪਣੇ ਮਨ ਨੂੰ ਨਾਮ ਦੇ ਤੀਰਥੀ ਵਿਚਾਰ ਨਾ ਮਾਰਨਾ ਕੀਤਾ, ਇਹ ਫੈਸਲਾ ਭਾਈ ਗੁਰਦਾਸ ਜੀ ਦਾ ਵੀ ਕਿ ਤੂੰ ਕਿੱਡਾ ਨੀਚ ਹੋ ਗਿਆ ਆਵੇ, ਤੇਰੇ ਕਰਮ ਕਿੱਡੇ ਗਿਰ ਗਏ ਹੋਣ। ਇਹ ਯਾਦ ਰੱਖੀ ਕਿ ਜਦੋਂ ਤੂੰ ਸ਼ਬਦ ਦੀ ਵਿਚਾਰ ਚ ਪਏਗਾ ਉਦੋਂ ਤੇਰਾ ਮਨ ਜਿਹੜਾ ਟਿਕਦਾ ਨਹੀਂ ਗਾ, ਪਾਰੇ ਨੂੰ ਭੱਜਾ ਫਿਰਦਾ ਹੈ। ਜੈਸੇ ਕਾਚੋ ਪਾਰੋ ਮਹਾਂ ਬਿਖਮ ਖਾਇਓ ਨਾ ਜਾਈ, ਮਾਰੇ ਹੋਏ ਨਿਹ ਕਲੰਕ ਕਲੰਕ ਮਿਟਾਵੀ। ਤੈਸੇ ਮਨ ਸ਼ਬਦ ਵਿਚਾਰ ਮਾਰ, ਪਰ ਉਪਕਾਰੀ ਹੋਏ ਹੋਮੇ ਮੇਟ, ਪਰ ਉਪਕਾਰੀ ਹੋਏ ਕਲੰਕਨ ਮਿਟਾਵੀ। ਸ਼ਬਦ ਦੀ ਵਿਚਾਰ ਤੇਰੇ ਮਨ ਦੇ ਸਾਰੇ ਕਲੰਕ ਜਿਹੜੇ ਮਿਟਾ ਦੇਗੀ। ਜਦ ਤੂੰ ਸ਼ਬਦ ਕੀ ਵਿਚਾਰ ਵਿੱਚ ਆਖਿਆ ਕਿ ਗੁਰੂ ਕੀ ਬਾਣੀ ਦੇ ਬਖਸ਼ੇ ਹੋਏ ਸ਼ਬਦ ਦੀ ਵਿਚਾਰ ਕਰਾਂ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਣ ਨਾ ਆਵੇ, ਫਿਰ ਦੁਬਾਰਾ ਤੈਨੂੰ ਜੂਨੀਆਂ ਦੇ ਵਿੱਚ ਨਹੀਂ ਆਉਣਾ ਪਏਗਾ, ਤੂੰ ਜੂਨੀਆਂ ਤੋਂ ਮੁਕਤ ਹੋ ਜਾਏਗਾ। ਕਬੀਰ ਸਾਹਿਬ ਨੇ ਕੁਝ ਜਨਾਇਆ, ਕਹਿੰਦੇ ਆ ਮੈਂ ਤੈਨੂੰ ਰਹਿਤ ਦੱਸਾਂ, ਜਿਹੜੀ ਰਹਿਤ ਚ ਰਹਿਣਾ ਹੈ, ਜੇ ਉਸ ਰਹਿਤ ਚ ਰਿਹਾ ਤੇਰਾ ਵਾਸਾ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੋਏਗਾ। ਆਪ ਤੇਜ ਬਾਏ ਪ੍ਰਿਥਵੀ ਅਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਘਰ ਜਾਵੋ ਬੋਹਰ ਨਾ ਆਵੋ। ਸਤਿਗੁਰ ਸਾਹਿਬ ਜੀ ਨੇ ਇਹਨਾਂ ਤੱਤਾਂ ਦੀ ਵਿਚਾਰ ਹੋਰ ਫਰਮਾਣਾਂ ਵਿੱਚ ਵੀ ਕੀਤੀ ਕਿ ਆਓ ਦੇਖ, ਜਿਵੇਂ ਸੂਰਜ ਸਭ ਥਾਂ ਦੇ ਉੱਤੇ ਇੱਕੋ ਜਿਹੀ ਤਪਸ਼ ਦਿੰਦਾ ਹੈ, ਅੱਗ ਦਾ ਤੱਤ
ਹਵਾ ਸਾਰਿਆਂ ਵਾਸਤੇ ਇੱਕੋ ਹੀ ਚੱਲਦੀ ਹੈ, ਧਰਤੀ ਸਭਨਾ ਵਾਸਤੇ ਇੱਕੋ ਜੀ ਹੈ, ਪਾਣੀ ਸਭਨਾ ਵਾਸਤੇ ਇੱਕੋ ਜਿਹਾ ਹੈ। ਹੁਣ ਤੇਰੀ ਮਰਜ਼ੀ ਹੈ ਕਿ ਤੂੰ ਇਹ ਇੱਕ ਦਾ ਵਰਤਾਰਾ ਵਰਤਾਉਣਾ ਕਿ ਨਹੀਂ। ਸਾਇੰਸ ਵਾਲਿਆਂ ਨੇ ਇਹਦੇ ਅਰਥ ਹੋਰ ਅੱਗੇ ਜਾ ਕੇ ਕੀਤੇ ਆ, ਉਹਨਾਂ ਨੇ ਇਸ ਜੋ ਧਰਤੀ 24 ਘੰਟੇ ਘੁੰਮਦੀ ਹੈ, 24 ਘੰਟੇ ਦਾ ਇੱਕ ਚੱਕਰ ਹੈ, ਉਹਨੂੰ ਪੰਜ ਤੱਤਾਂ ਦੀ ਵੰਡ ਅਨੁਸਾਰ ਉਹਨਾਂ ਨੇ ਪੰਜ ਤੱਤਾਂ ਦਾ ਸਮਾਂ ਦਿੱਤਾ ਹੋਇਆ। ਉਹਦੇ ਵਿੱਚ ਇੱਕ ਸਮਾਂ ਜਿਹੜਾ ਹੈ ਨਾ ਤੇਰੇ ਮਨ ਨੂੰ ਟਿਕਾਉਣ ਦਾ ਦਿੱਤਾ ਹੋਇਆ, ਉਹਨਾਂ ਦਿੱਤਾ ਹੋਇਆ ਸਮਾਂ ਹੈ ਅੰਮ੍ਰਿਤ ਵੇਲਾ ਜਿਹੜਾ ਹੈ ਆਕਾਸ਼ ਤੱਤ ਦਾ। ਉਹ ਉਹਨਾਂ ਨੇ ਅਕੋਰਡਿੰਗ ਟੂ ਸਾਇੰਸ 3:35 ਤੋਂ 5:59 ਤੱਕ 2 ਘੰਟੇ 24 ਮਿੰਟ ਦਾ ਸਮਾਂ ਹੈ ਕਿ ਇਹ ਆਕਾਸ਼ ਤੱਤ ਦਾ ਸਮਾਂ ਹੈ। ਆਕਾਸ਼ ਮੰਡਲ ਦੇ ਵਿੱਚੋਂ ਸਾਧੂ ਟੀਐਲ ਵਸਾਵਲੀ ਨੇ ਵੀ ਲਿਖਿਆ ਹੈ ਕਿ ਜਦੋਂ ਉਹਦੇ ਮੁਰੀਦਾਂ ਨੇ ਪੁੱਛਿਆ ਵੀ ਤੁਸੀਂ ਪਰਮੇਸ਼ਰ ਦੀਆਂ ਗੱਲਾਂ ਕਰਦੇ ਜੇ ਉਸ ਪਰਮੇਸ਼ਰ ਦਾ ਕੋਈ ਲੱਛਣ ਹੈ, ਤੇ ਉਸ ਨੇ ਕਿਹਾ ਅੰਮ੍ਰਿਤ ਵੇਲੇ ਉਸ ਪਰਮੇਸ਼ਰ ਦੇ ਨਾਂ ਜੋ ਤੁਹਾਨੂੰ ਅੰਮ੍ਰਿਤ ਵੇਲੇ ਆਕਾਸ਼ ਮੰਡਲ ਦੇ ਵਿੱਚੋਂ ਵਾਈਬ੍ਰੇਸ਼ਨ ਹੋਏਗੀ ਤੇ ਤੁਹਾਡੇ ਮਨ ਨੂੰ ਟਿਕਾਅ ਮਿਲੇਗਾ। ਔਰ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ ਕਿ ਕਿੱਡਾ ਰੋਗੀ ਹੋਵੇ ਅੰਮ੍ਰਿਤ ਵੇਲੇ ਉਹ ਵੀ ਟਿਕ ਜਾਂਦਾ ਹੈ। ਅੰਮ੍ਰਿਤ ਵੇਲੇ ਆ ਕੇ ਆਲਸ ਪੈਂਦਾ ਹੈ, ਮਨ ਨੂੰ ਜੰਗ ਕਰਕੇ ਉੱਠਣਾ ਪੈਂਦਾ ਹੈ ਕਿਉਂਕਿ ਆਕਾਸ਼ ਤੱਕ ਦਾ ਸਮਾਂ ਹੈ, ਅਫੋਰ ਟਿਕਾਓ ਦਾ ਵੇਲਾ ਹੈ, ਉਹ ਟਿਕਾਉਂਦਾ ਹੈ ਤੈਨੂੰ। ਹੁਣ ਤੂੰ ਸੁੱਤਾ ਪਿਆ ਟੇਕਿਆ ਤੇ ਬਹੁਤ ਗਵਾ ਗਈ, ਜੇ ਤੂੰ ਸੁੱਤੇ ਪਿਆ ਉੱਠਿਆ ਹੈ ਤੇ ਉਹਦੇ ਨਾਮ ਨਾਲ ਜੁੜਿਆ ਉਹ ਤੇ ਟਿਕਾਉਣ ਚ ਸਹਾਈ ਹੁੰਦਾ ਹੈ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜੇ ਤੂੰ ਉਹ ਸਮਾਂ ਸੰਭਾਲ ਲੈ ਫਿਰ ਤੈਨੂੰ ਦੁਨੀਆਂ ਵਿੱਚ ਆਉਣ ਦੀ ਲੋੜ ਨਹੀਂ, ਫਿਰ ਉਸ ਪਰਮੇਸ਼ਰ ਦੇ ਘਰ ਤੇਰਾ ਵਾਸਾ ਹੋਵੇਗਾ। ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ। ਸਤਿਗੁਰ ਸਾਹਿਬ ਜੀ ਨੇ ਕੁਝ ਉਦਾਹਰਣਾਂ ਕੋਈ ਪ੍ਰਤੀਕਾਂ ਗੁਰੂ ਕੀ ਬਾਣੀ ਦਿੱਤੀਆਂ ਨੇ, ਲੇਕਿਨ ਉਹ ਸੰਪੂਰਨ ਨਹੀਂ ਹੁੰਦੀਆਂ, ਉਹਦਾ ਇੱਕ ਪੱਖ ਹੀ ਹੁੰਦਾ ਹੈ। ਜਿਵੇਂ ਚਰਨ ਕਮਲ ਹੈ, ਸਿਰਫ ਇੱਕ ਪੱਖ ਹੈ ਕਿ ਕਮਲ ਦਾ ਫੁੱਲ ਚਿੱਕੜ ਚ ਪੈਦਾ ਹੁੰਦਾ ਹੈ, ਉਸਨੂੰ ਚਿੱਕੜ ਲੱਗੇ ਉਸੇ ਵੇਲੇ ਛੰਡ ਦਿੰਦਾ ਹੈ। ਉਹ ਚਿੱਕੜ ਤੋਂ ਨਿਰਲੇਪ ਹੈ, ਇਸ ਤਰ੍ਹਾਂ ਉਹਦੇ ਚਰਨ ਤੋਂ ਨਿਰਲੇਪ ਕਰਦੇ ਹੈ। ਪਾਰਸ ਜਿਹੜਾ ਹੈ ਉਹ 8 ਧਾਤਾਂ ਨੂੰ ਸੋਨਾ ਬਣਾਉਂਦਾ ਹੈ, ਗੁਰੂ ਤੈਨੂੰ ਇਉਂ ਆਪਣੇ ਵਰਗਾ ਬਣਾਉਂਦਾ ਹੈ, ਪਰ ਪਾਰਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਪਾਰਸ ਲੋਹੇ ਤੋਂ ਚੜਿਆ ਹੋਇਆ ਜੰਗਾਲ ਜਿਹਨੂੰ ਮਨੂਰ ਕਹਿੰਦੇ ਆ, ਉਹਨੂੰ ਸੋਨਾ ਨਹੀਂ ਬਣਾ ਸਕਦਾ। ਪਰ ਗੁਰੂ ਇਹੋ ਜਿਹਾ, ਹੁਣ ਜਿਹੜਾ ਲੋਹੇ ਤੋਂ ਜੰਗਾਲ ਝੜ ਕੇ ਮਨੂਰ ਥੱਲੇ ਡਿੱਗ ਪਿਆ, ਉਹ ਲੋਕ ਖਤਮ ਹੈ। ਤੂੰ ਆਪਣੇ ਜੀਵਨ ਤੋਂ ਇੰਨਾ ਡਿੱਗ ਪਿਆ ਹੋਵੇ ਕਿ ਹੁਣ ਤੋਂ ਬਖਸ਼ਿਆ ਨਹੀਂ ਜਾ ਸਕਦਾ, ਪਰ ਗੁਰੂ ਕੋਲ ਆ ਜਾਵੇ, ਗੁਰੂ ਤੈਨੂੰ ਨਾਮ ਦੀ ਦਾਤ ਦੇਵੇ, ਨਾਮ ਦੇ ਤੀਰਥ ਤੇ ਜਾਵੇ, ਫਿਰ ਵਾਹਿਗੁਰੂ ਅਕਾਲ ਉਹ ਜੰਗਾਲ ਨੂੰ ਵੀ ਸੋਨਾ ਬਣਾਉਂਦਾ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ ਤਸ ਦੇਹਾ। ਉਹ ਵਾਹਿਗੁਰੂ ਅਕਾਲ ਪੁਰਖ ਫਿਰ ਤੈਨੂੰ ਪਰਮ ਧਿਆਨ ਉਸ ਮਾਲਕ ਚ ਜੋੜੇਗਾ, ਸਾਚ ਸਾਚੇ ਪਾਵੇ। ਹੁਣ ਜਦੋਂ ਤੂੰ ਇਉਂ ਜੁੜਿਆ ਹੈ, ਕੇਵਲ ਤੈਨੂੰ ਉਹ ਵਾਹਿਗੁਰੂ ਦਾ ਸੱਚਾ ਨਾਮ ਪਾਉਂਦਾ, ਹੋਰ ਕੁਛ ਨਹੀਂ। ਆਨੰਦ ਆਨੰਦਨ ਹਰਕ ਸਾਚਾ, ਦੁੱਖ ਕੇਲਵਕ ਪਰ ਹਰੇ। ਆਨੰਦ ਸ਼ਬਦ ਸਿਰਫ ਗੁਰਮੁਖੀ ਲਿਪੀ ਚ, ਤੁਸੀਂ ਜਿੰਨੇ ਮਰਜ਼ੀ ਕੋਸ਼ ਚੱਕ ਲਓ, ਸੰਸਕ੍ਰਿਤ ਦੇ ਕੋਸ਼ ਚੱਕ ਲਓ, ਫਾਰਸੀ ਦੇ ਚੱਕ ਲਓ, ਅਰਬੀ ਦੇ ਚੱਕ ਲਓ,
ਕਿਸੇ ਕੋਸ਼ ਦੇ ਵਿੱਚ ਤੁਹਾਨੂੰ ਗੁਰਮੁਖੀ ਕੋਸ਼ ਤੋਂ ਬਿਨਾਂ ਆਨੰਦ ਸ਼ਬਦ ਨਹੀਂ ਮਿਲੇਗਾ। ਸੰਸਕ੍ਰਿਤ ਦੇ ਕੋਸ਼ ਵਿੱਚ ਕੇਵਲ ਆਨੰਦ ਸ਼ਬਦ ਹੈ, ਐੜਾ ਨਹੀਂ ਹੈਗਾ। ਆਨੰਦ ਦਾ ਅਰਥ ਹੈ ਖੁਸ਼ੀ, ਪਰ ਇਹਦਾ ਅਰਥ ਨਹੀਂ ਸਦੀਵੀ ਖੁਸ਼ੀ। ਐੜਾ ਲੱਗ ਗਿਆ, ਆਨੰਦ ਅਰਥ ਹੈ ਸਦੀਵੀ ਖੇੜਾ ਜਿੱਥੇ ਕਦੀ ਖੁਸ਼ੀ ਟੁੱਟ ਹੀ ਨਹੀਂ ਸਕਦੀ। ਆਨ ਦਿਨ ਲਗਾਤਾਰ ਹਰ ਸਾਚਾ ਦੁੱਖ ਗਿਲਵਕ ਪਰ ਹਰੇ, ਇਸ ਨਾਮ ਤੀਰਥ ਕਰਕੇ ਦੁੱਖ ਤੇ ਵਜਰ ਪਾਪਾਂ ਦਾ ਲੇਖਾ ਖਤਮ ਹੋ ਗਿਆ। ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾ ਹੀ ਸੱਚ ਬਣੇ। ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਸੀਗਾ, ਉਹ ਸੱਚੇ ਵਾਹਿਗੁਰੂ ਦਾ, ਉਹ ਪਾਇਆ ਕਿਹਦੇ ਕੋਲੋਂ? ਗੁਰੂ ਕੋਲੋਂ। ਫਿਰ ਗੁਰੂ ਨੇ ਉਸ ਨਾਮ ਦੇ ਰਾਹੀਂ ਉਸ ਵਾਹਿਗੁਰੂ ਦੇ ਦੀਦਾਰ ਕਰਾਏ। ਮੈਲ ਨਾ ਹੀ ਸੱਚ ਮਨੇ, ਹੁਣ ਮਨ ਉਹ ਸੱਚੇ ਹੋ ਗਏ ਨੇ, ਉਹਨਾਂ ਨੂੰ ਮੈਲ ਨਹੀਂ ਲੱਗ ਸਕਦੀ। ਸੰਗਤ ਮੀਤ ਮਿਲਾਪ ਪੂਰਾ ਨਾਮ ਨੂੰ, ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਹੈ, ਬੈਠਣਾ ਹੈ, ਉਹਦਾ ਜਸ ਸੁਣਨਾ, ਜਸ ਗਾਉਣਾ ਹੈ, ਆਹ ਪੂਰਨ ਇਸ਼ਨਾਨ ਹੈ। ਗਾਵੇ ਗਾਵਣ ਹਾਰ ਸ਼ਬਦ ਸੁਹਾਵ ਨੂੰ, ਗੁਰੂ ਕੀ ਸੰਗਤ ਚ ਬੈਠ ਕੇ ਗਾਉਣ ਵਾਲੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਗਾਉਂਦੇ ਨੇ, ਉਹ ਸ਼ਬਦ ਨਾਲ ਸੁਹਾਵਣੇ, ਉਹਨਾਂ ਦੇ ਮਨ ਨੂੰ ਸੁਹਾਵਣਾ ਹੁੰਦਾ। ਸਲਾਹੇ ਸਾਚਾ ਮਨ ਸਤਿਗੁਰ ਪੁੰਨ ਦਾਨ ਦਿਆ ਮਤੇ, ਜਿਹੜਾ ਉਹਦੇ ਹੁਕਮ ਨੂੰ ਮੰਨ ਕੇ ਸਤਿਗੁਰ ਸਾਹਿਬ ਜੀ ਦਾ ਸਿਫਤ ਸਲਾਹ ਕਰਨੀ ਹੈ, ਆਹੀ ਪੁੰਨ ਹੈ ਸਭ ਤੋਂ ਵੱਡਾ, ਆਹੀ ਦਾਨ ਹੈ, ਆਹੀ ਦਇਆ ਦਾ ਮਤਾ। ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾਂ ਸੰਗਮ ਸਤ ਸਤੇ। ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਇਉਂ ਸੰਗ ਚ ਬੈਠਣਾ ਹੈ, ਇਹ ਸਹਿਜ ਅਵਸਥਾ ਚ ਨਾ ਆਣੇ, ਇਹ ਸੰਗਮ ਹੈ। ਉਹ ਕਹਿੰਦੇ ਸੀ ਸੰਗਮ ਕੀ ਹੈ, ਤਰਵੈਣੀ ਕਿਆ ਸੀ ਪ੍ਰਾਗਰਾਜ, ਵੀ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ, ਹੁੰਦੀਆਂ ਦੋ ਨੇ ਵੈਸੇ ਉੱਥੇ। ਉਹ ਪੁੱਛਿਆ ਵੀ ਤੀਜੀ ਕਹਿੰਦੇ ਗੁਪਤ ਹੁੰਦੀ ਹੈ ਸਾਹਿਬ ਚ, ਕਹਿੰਦੇ ਆ ਮੈਂ ਤਿੰਨ ਤਰਵੈਣੀ ਦਾ ਸੰਗਮ ਦਿੰਦਾ ਵਾਂ। ਕਿ ਤਰਵੈਣੀ ਕੀ ਹੈ? ਜਿਹੜੀ ਗੁਰੂ ਕੀ ਸੰਗਤ ਹੈ ਉਹ ਸੱਚ ਦਾ ਸੰਗਮ ਹੈ। ਅਰਾਧ ਏਕ ਅੰਕਾਰ ਸਾਚਾ ਨਿਤ ਦੇਹ ਚੜੇ ਸੁਆਇਆ, ਨਿਤ ਰੋਜ਼ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਆਰਾਧਨਾ ਕਰ, ਉਹ ਦਿਨ ਦੂਣਾ ਤੇ ਰਾਤ ਚੌਗਣਾ ਵਹੇਗਾ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਗਤ ਆਤਮਿਕ ਅਵਸਥਾ, ਉਹਨਾਂ ਗੁਰਮੁਖ ਪਿਆਰਿਆਂ ਸੱਚ ਦੇ ਮਿੱਤਰਾਂ ਸਤਸੰਗੀਆਂ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਦੀ ਨਜ਼ਰ ਕਰਕੇ ਤੈਨੂੰ ਉਹਦੇ ਨਾਲ ਮਿਲਾਤਾ। ਕਹਿਣ ਕਹੇ ਸਭ ਕੋਏ ਕੇਵਡ ਆਖੀਏ, ਹੋ ਮੂਰਖ ਨੀਚ ਅਜਾਨ ਸਮਝਾ ਸਕੀਏ। ਕਹਿਣ ਵਾਲੇ ਤਾਂ ਬਹੁਤ ਨੇ, ਲੇਕਿਨ ਉਹ ਦੱਸ ਨਹੀਂ ਸਕਦੇ ਕਿੱਡਾ ਵੱਡਾ ਹੈ। ਜਿਹੜਾ ਆਖੇ ਏਡਾ ਕਿ ਉਹਨੂੰ ਮੂਰਖ ਸਮਝ, ਉਹ ਸਵਾਹਿਗੁਰੂ ਕੇ ਬੇਨਤੀ ਕਰਕੇ ਮੈਂ ਮੂਰਖਾ ਨੀਚ ਹਾਂ, ਤੂੰ ਕਿਰਪਾ ਕਰ ਮੈਨੂੰ ਅਣਜਾਣ ਨੂੰ ਮਤ ਦੇ। ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ। ਗੁਰੂ ਕੀ ਗਵਾਹੀ ਦਿੱਤੀ ਹੈ ਪਰਮੇਸ਼ਰ ਦੇ ਵਾਸਤੇ, ਉਹ ਅੰਮ੍ਰਿਤ ਰੂਪੀ ਬਚਨ ਨੇ ਭਖਿਆ ਹੈ, ਉਹਦੇ ਨਾਲ ਮੇਰਾ ਮਨ ਮੰਨਿਆ। ਕੂਚ ਕਰੇ ਆਵੇ ਵਿਖਲਾ ਦੇ, ਸ਼ਬਦ ਸੱਤੇ ਗੁਰ ਮੇਰਾ। ਹੈ ਮੇਰੇ ਅੰਦਰ ਕੂੜ ਸੀ, ਵਿਕਾਰ ਸੀ, ਪਰ ਸੱਚੇ ਗੁਰੂ ਨੇ ਉਹ ਸਾਰਾ ਹੀ ਭਾਰ ਲਾ ਦਿੱਤਾ। ਆਖਣ ਤੋਟ ਨਾ ਭਗਤ ਭੰਡਾਰੀ, ਭਾਰ ਭੁਰ ਰਿਹਾ ਸੋਈ। ਉਹ ਵਾਹਿਗੁਰੂ ਪੂਰਾ ਐਂ ਭਰਪੂਰ ਹੈ ਭਗਤ ਨਾ। ਸਾਹਿਬ ਜੀ ਕਹਿੰਦੇ ਸੱਚੀ ਗੱਲ ਆਖੇ ਇਲਾਹੀ ਜੋਤ ਗੁਣਾ, ਨਾਨਕ ਸਾਚ ਕਹੇ ਬੇਨਤੀ। ਸਾਹਿਬ ਜੀ ਕਹਿੰਦੇ ਮੈਂ ਤੇਰੇ ਕੋਲੇ ਸੱਚ ਕਹਿਣਾ, ਬੇਨਤੀ ਕਰ, ਮਨ ਮਾਂਜੇ ਸੱਚ ਸੋਈ। ਮਨ ਨੂੰ ਮਾਂਜਣਾ ਕਰ, ਤੇ ਮਨ ਜਿਹੜਾ ਹੈ ਉਹ ਨਾਮ ਨਾਲ ਮਾਂਜਿਆ ਜਾ ਸਕਦਾ। ਜਿਸ ਨੇ ਨਾਮ ਨਾਲ ਮਨ ਨੂੰ ਮਾਂਜਿਆ ਉਹਦੇ ਇਹ ਲੋਕ ਸੁਖੀ ਹੈ,
ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਦੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ। ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ

अंगीकार ओह करे तेरा सब नगला समरथ स्वामी।

ਚਾਰੋ ਵਾਜੇ ਪੰਚ ਸਬਦ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ। ਪੰਚ ਦੁੱਤ ਦਵਾਸ ਕੀਤੇ, ਤੁਰ ਕਰਮ ਪਾਇਆ ਤੁਰ ਜਿਨ ਕੋ, ਕਹੈ ਨਾਨਕ ਤਹ ਸੁਖ ਹੋਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨ ਜਾਣੇ ਤੁਮਰਾ ਉੱਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ।

ਸਾਜਣ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਦਿਆ ਵੇ ਧਾਏ ਸਭ ਧਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਲ ਜਪਿਆ ਵੱਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਾ ਖਾਲਸਾ ਜੀ ਸਾਹਿਬ ਤਹਤ ਹਰਸ਼ਿਆ ਰਿਆਇਤ ਦੇਖਦੇ ਫਤਿਹ ਬਿਰਤ ਕੀ ਪੈਗ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕੇ ਬਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਤ ਸ਼ਬਦ ਦੇ ਜਾਪ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਅੰਤ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪੇਟਾਂ ਮੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਈ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵਿੱਚ ਬਰਕਤਾਂ ਪਾਉਣੀਆਂ ਜੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵ ਬੀਬੀ ਕੁਲ ਬਿੰਦਰ ਜੀਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੀਬਾ ਜੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀਆਂ ਉਮਰ ਬਖਸ਼ਿਸ਼ ਕਰਨੀਆਂ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਾਜਵਾ ਦੀ
ਦੇਰ ਉਗਤਾ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਨੂੰ ਦੇਰ ਉਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ।

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अहनिस सहज सुभाए दर्शन परसे गुरु का

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਬਣਨ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸਹਿਯੋਗ ਬਖਸ਼ਿਸ਼ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ। ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਹਰ ਸਾਲ ਇਸ ਗੁਰੂ ਘਰ ਦੇ ਵਿੱਚ 31 ਰਾਗ ਦਰਬਾਰ ਕੀਰਤਨ ਕਰਵਾਏ ਜਾਂਦੇ ਨੇ। ਇਸ ਸਾਲ ਵੀ ਪ੍ਰਬੰਧਕ ਵੀਰਾਂ ਨੇ ਸੋਹਣਾ ਉਪਰਾਲਾ ਕੀਤਾ। ਅੱਜ 31 ਰਾਗ ਦਰਬਾਰ ਕੀਰਤਨ ਦੀ ਆਰੰਭਤਾ ਹੋ ਰਹੀ ਸ਼ਾਮ ਦੇ ਸਮੇਂ ਤੋਂ। 3 ਦਿਨ ਇਹ ਸਮਾਗਮ ਚੱਲਣਗੇ ਜੀ, 11, 12, 13 ਤਰੀਕ ਤੱਕ ਦੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 12 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ। 13 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਕ ਗੱਦੀ ਦਿਵਸ ਆ ਰਿਹਾ। 14 ਸਪਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। 17 ਸਪਤੰਬਰ ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ। 18, 19, 20 ਤਿੰਨ ਦਿਨ ਸਪਤੰਬਰ ਨੂੰ ਬਟਾਲਾ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਵਿੱਚ ਅਖੰਡ ਪਾਠ ਆਰੰਭ ਕੀਤੇ ਜਾਣਗੇ। 18, 19, 20 ਨੂੰ ਮਨਾਇਆ ਜਾਏਗਾ। ਆਪ ਸੰਗਤਾਂ ਜ਼ਰੂਰ ਨੋਟ ਕਰਨ ਜੀ, ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੀਏ ਜੀਓ। ਗੁਰੂ ਕੇ ਲੰਗਰ ਤਿਆਰ ਨਿਸ਼ਾ ਕੇ ਜਾਣ ਦੀ ਕਿਰਪਾਲਤਾ ਕਰਨੀ ਜੀਓ। ਹੋਰ ਜਾਣਕਾਰੀ ਵਾਸਤੇ ਤੁਸੀਂ ਗੁਰੂ ਘਰ ਦੇ ਮੇਨ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਉਹਨਾਂ ਨਾਲ ਸੰਪਰਕ ਕਰਕੇ ਗੁਰੂ ਕੇ ਘਰ ਦੇ ਜੋ ਪ੍ਰੋਗਰਾਮ ਨੇ ਉਹਨਾਂ ਦੀ ਜਾਣਕਾਰੀ ਲੈ ਸਕਦੇ ਹੈ ਜੀ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਨਾਲ ਲਿੰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਅਵਸਰਵਾਦ ਦੇ ਭਰੇ ਵਾਸਤੇ ਜੋ ਸਹਿਜ ਪਾਠ ਆਰੰਭ ਕੀਤੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਮਾਂ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1139 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ। 1139 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਆਪਾਂ ਹਾਜ਼ਰੀਆਂ ਭਰੀਏ।

बन मह पेख्यो तृण मह पेख्यो गृह पेख्यो उदासाए दंड धार जट

ਜਿਹ ਘਟ ਪ੍ਰਗਟੀ ਆਏ। ਪੈਰੋ ਮਹੱਲਾ ਪੰਜਵਾਂ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਦਾ ਫਿਰੈ, ਹੈ ਨਿਕਟੇ ਆ

ਨਾਨਕ ਤਿਸ ਕੀ ਉਸਤਤ ਕਰਦਾ। ਪੈਰੂ ਮਹੱਲਾ ਪੰਜਵਾਂ, ਰੋਵਨ ਹਾਰੀ ਰੋਜ ਬਣਾਇਆ, ਬਲਨ ਬਰਤਨ ਕਉ ਸੰਬੰਧ ਚਿਤ ਆਇਆ, ਬੂਝ ਵੈਰਾਗ ਕਰੇ ਜੇ ਕੋਏ, ਜਨਮ ਮਰਨ ਫਿਰ ਸੋਗ ਨ ਹੋਏ, ਵਿਖਿਆ ਕਾ ਸਭ ਧੰਦ ਪਸਾਰ, ਵਿਰਲੈ ਕੀਨੋ ਨਾਮ ਆਧਾਰ, ਰਹਾਉ ਤ੍ਰਿਵਿਧ ਮਾਇਆ ਰਹੀ ਵਿਆਪ, ਜੋ ਲਪਟਾਨੋ ਤਿਸ ਦੁਖ ਸੰਤਾਪ, ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਧਾਨ ਬੜਭਾਗੀ ਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ, ਜੀਵਨ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾਂ ਨੂੰ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ஜோர் ஜோர் நமன் கணக்கு.

ਖੇਤੀਆਂ ਸੁੱਤੀ ਨਾਨਕ ਅੰਤ।

ਨਾਨਕ।

ਪਾਈਆ

ਨਦੀਆਂ ਤੇ ਬਾਹਰ ਪਾਸੋਂ ਨਾ ਜਾਣ

ਅਮੁੱਲ ਭਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਫੁੱਲ

नारद नंदरी

ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਜੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦੀ ਕਰਮ ਪਵੇ ਕੱਚ ਖਾਈ ਉੱਥੇ ਪਾਏ ਨਾਨਕ ਪੈਰ।

0: ਮਨ ਮਨ ਕੇਤੇ ਕੇਤੇ ਸੰਤੋਂਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਰਿੰਦ
0: ਕੇਤੀਆਂ ਸੁਣੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚੰਦ।

ਸਤਿਗੁਰ ਤੇਰੇ ਬਿਨਾਈ ਬਿਨ ਗੁਰਜੀ ਚੰਦ ਹੋਏ ਸਵਸਥ ਆਸ ਬਾਣੀ ਬ੍ਰਹਮਾ ਸਤਿ ਸੁਹਾਨ ਸਲਾਮ।

0: Dio sto di misuri modi.
1: ਸ਼ਬਦ ਪੜ੍ਹਨਾ ਪਹਿਲੇ ਬੋਲਣਗੇ ਪਹਿਲੇ ਬੋਲਣਗੇ।

0: ਗੁਰਪੂਰ ਹੈ ਕਿਰਪਾ ਧਾਰੀ ਪਰ ਪੂਰੀ ਲੋਚ ਹਮਾਰੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀਆਂ ਬੜੀਆਂ ਖੁਸ਼ੀਆਂ ਭਰੇ ਮੌਕੇ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ
1: ਫਤਿਹ
0: ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਵਾਰਾ ਆਪਾਂ ਥੋੜੇ ਮਿੰਟਾਂ ਵਿੱਚ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਜਿਸ ਦੇ ਵਿੱਚ ਸੁਭਾਗ ਜੋੜੀ ਦੇ ਨਾਂ ਹਨ ਰੂਪ ਦਮਨ ਸਿੰਘ ਅੰਮ੍ਰਿਤਾ ਕਾਲੜਾ ਰੂਪ ਦਮਨ ਸਿੰਘ ਜੀ ਹੰਸ ਪੁੱਤਰ ਸਰਦਾਰ ਗੁਰਮੀਤ ਸਿੰਘ ਅਤੇ ਬੀਬੀ ਦੇਵਿੰਦਰ ਕੌਰ ਦੇ ਬੱਚੀ ਅੰਮ੍ਰਿਤਾ ਕਾਲੜਾ ਹੈ ਸੁਪੁੱਤਰੀ ਸਰਦਾਰ ਹਰਜੀਤ ਸਿੰਘ ਕਾਲੜਾ ਅਤੇ ਬੀਬੀ ਤੇਜਿੰਦਰ ਕੌਰ ਕਾਲੜਾ ਜੀ ਦੀ ਆਪ ਸਭ ਨੂੰ ਪਤਾ ਹੈ ਸਾਰੇ ਜੋ ਮਰਯਾਦਾ ਦੇ ਹਿੱਸੇ ਹਨ ਉਸ ਦੇ ਬਾਰੇ ਅਤੇ ਮੈਂ ਇੱਕ ਦੋ ਚੀਜ਼ਾਂ ਆਪਣੇ ਨਾਲ ਸਾਂਝੀਆਂ ਕਰਨ ਤੋਂ ਨਾਲ ਸੰਖੇਪ ਰੂਪ ਵਿੱਚ ਉਹ ਸਾਰੇ ਹਿੱਸੇ ਦੱਸ ਦਿਆਂਗਾ। ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਪੂਰਾ ਸਿਰ ਢੱਕ ਕੇ ਰੱਖਦੇ ਹਾਂ ਕਿ ਕਵਰ ਆਵਰ ਹੈਡ ਕੰਪਲੀਟਲੀ। ਦੂਸਰਾ ਆਪਾਂ ਫੁੱਲਾਂ ਦੀ ਵਰਖਾ ਨਹੀਂ ਕਰਦੇ, ਨਾ ਪੈਸੇ ਵਾਰਨਾ ਕਰਦੇ ਹਾਂ, ਤਾੜੀਆਂ ਨਹੀਂ ਮਾਰਦੇ, ਇਹ ਵੀ ਚੇਤੇ ਰੱਖੀਏ। ਸੋ ਹਿੱਸੇ ਹੁਣ ਵਿਆਹ ਦੇ ਜੋ ਮਰਯਾਦਾ ਦੇ ਹਿੱਸੇ ਹਨ, ਪਹਿਲਾ ਹਿੱਸਾ ਹੈਗਾ ਜੀ ਇਲਾਹੀ ਮਾਨ ਦੇ ਸ਼ਬਦ ਕੀਰਤਨ, ਕੀਤਾ ਲੋੜੀਏ ਕੰਮ ਸੁਹਾਗ ਪੈ ਆਖੀਏ ਕਾਲਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਇੱਥੇ ਅੱਗੇ ਜਾਣ ਤੋਂ ਪਹਿਲਾਂ ਮੈਂ ਬੇਨਤੀ ਕਰਦਿਆਂ ਜੇ ਕਿਸੇ ਨੂੰ ਇੰਗਲਿਸ਼ ਦੀ ਲੋੜ ਹੈਗੀ ਤਾਂ ਉਹ ਹੱਥ ਖੜਾ ਕਰ ਦਿਓ। ਆਈ ਸਪੀਕ ਇੰਗਲਿਸ਼ ਇਫ ਆਈ ਹੈਵ ਟੂ, ਆਈ ਹੈਵ ਨੋ ਪ੍ਰੋਬਲਮ ਇਨ ਦੈਟ, ਇਫ ਨੋਟ ਦੈਨ ਆਲ ਕੰਟੀਨਿਊ ਇਨ ਪੰਜਾਬੀ ਲੈਂਗੁਏਜ। ਸੋ ਫਸਟ ਪਾਰਟ ਵਾਸ ਪਹਿਲਾ ਹਿੱਸਾ ਸੀਗਾ ਕੀਤਾ ਲੋੜੀ ਕੰਮ ਸੁਹਾਗ ਪੈ ਆਖਿਆ, ਅਤੇ ਨਾਲ ਹੀ ਫਿਰ ਅਰਦਾਸ ਹੋਵੇਗੀ ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਇਕੱਲੇ ਖੜੇ ਹੋਣਗੇ, ਬਾਕੀ ਸੰਗਤਾਂ ਇਸ ਤਰ੍ਹਾਂ ਬਿਰਾਜਮਾਨ ਰਹਿਣ ਜਿਵੇਂ ਆਪ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ, ਚੁੱਪ ਦਾ ਦਾਨ ਬਖਸ਼ਦੇ ਹੋਏ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਏਗਾ ਜੀ ਲਾਹੀ ਬਾਣੀ ਦਾ, ਹੁਕਮਨਾਮ ਦੇ ਨਾਲ ਹੀ ਪੱਲੇ ਦੀ ਰਸਮ ਲਈ ਬੇਨਤੀ ਕੀਤੀ ਜਾਵੇਗੀ। ਪੱਲੇ ਦੀ ਰਸਮ ਹੋਣ ਤੋਂ ਬਾਅਦ ਫਿਰ ਅਸਲੀ ਹਿੱਸਾ ਜੋ ਵਿਆਹ ਹੈ ਉਹ ਸ਼ੁਰੂ ਹੋਵੇਗਾ। ਲਾਵਾਂ ਦਾ ਪਾਠ ਕਲੀ ਕਲੀ ਲਾਮ ਦਾ, ਚਾਰ ਲਾਵਾਂ ਨੇ, ਪਹਿਲੀ ਲਾਮ ਦਾ ਪਾਠ ਹੋਵੇਗਾ ਪਹਿਲਾਂ। ਅਤੇ ਵਿਆਹਤਾ ਜੋੜੀ ਜੋ ਹੈ ਉਸ ਨੂੰ ਇਹ ਬੇਨਤੀ ਹੈ ਕਿ ਉਹਨਾਂ ਨੇ ਜੇ ਖੜ੍ਹੇ ਹੋ ਕੇ ਸਰਵਨ ਕਰਨਾ ਪਾਠ ਜਾਂ ਬੈਠ ਕੇ, ਦੋਨੋਂ ਹੀ ਠੀਕ ਨੇ ਜੀ। ਹਾਂਜੀ, ਜਿੱਦਾਂ ਖੜ੍ਹੇ ਹੋ ਕੇ ਕਰਨਾ ਤਿਆਂ ਕਰਦੇ ਹੋ, ਜੇ ਨਹੀਂ ਬੈਠ ਕੇ ਕਰਨਾ ਤਿਆਂ ਕਰਦੇ ਹੋ, ਦੋਨੋਂ ਜਣੇ ਬੈਠ ਕੇ ਜੀ ਠੀਕ ਹੈ। ਅੱਛਾ, ਥੈਂਕ ਯੂ, ਕਿਉਂਕਿ ਮਰਯਾਦਾ ਦੇ ਵਿੱਚ ਦੋਨੋਂ ਹੀ ਠੀਕ ਨੇ, ਕਈ ਖੜ੍ਹੇ ਹੋ ਕੇ ਪੰਡਾਵਾਂ ਦਾ ਪਾਠ ਸੁਣਦੇ ਨੇ, ਕਈ ਬੈਠ ਕੇ। ਸੋ ਇਹਨਾਂ ਨੇ ਡਿਸਾਈਡ ਕੀਤਾ ਦੋਨਾਂ ਨੇ, ਬਹੁਤ ਧੰਨਵਾਦ ਬੈਠ ਕੇ। ਸੋ ਲਾਮਾਂ ਪਹਿਲੀ ਲਾਮ ਦਾ ਪਾਠ ਜਦੋਂ ਹੋਇਆ, ਸੰਤ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਆਇਆ, ਅਤੇ ਫਿਰ ਆਪ ਜੀ ਨੇ ਮੱਥਾ ਟੇਕ ਕੇ ਪਹਿਲੀ ਪਰਿਕਰਮਾ ਸ਼ੁਰੂ ਕਰਨੀ, ਮੇਰੇ ਵਾਲੇ ਪਾਸੇ ਨੂੰ ਆ ਕੇ ਸੱਜੇ ਮੋਢੇ ਸੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਲੇ ਪਾਸੇ ਰੱਖਣੇ ਨੇ, ਜਿਸ ਦੇ ਵਿੱਚ ਰਿਪੂ ਦਮਨ ਸਿੰਘ ਜੀ ਅੱਗੇ ਅੱਗੇ ਅਤੇ ਅਮਿਤਾ ਕਾਲੜਾ ਪਿੱਛੇ ਪਿੱਛੇ ਚਲਟ ਗਈ ਮਰਯਾਦਾ ਦੇ ਅਨੁਸਾਰ। ਸੋ ਆਪਣੀ ਉਸੇ ਦੌਰਾਨ ਜਦੋਂ ਆਪ ਪਰਿਕਰਮਾ ਕਰ ਰਹੇ ਹੋਵੇਗੇ ਤਾਂ ਹਰ ਪਹਿਲੀ ਲਾਮ ਦਾ ਕੀਰਤਨ ਵੀ ਹੋ ਰਿਹਾ ਹੋਵੇਗਾ, ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਤੋਂ ਉਹਨਾਂ ਜਥਾ ਕੀਰਤਨ ਕਰ ਰਿਹਾ ਹੋਵੇਗਾ। ਆਪ ਜੀ ਨੇ ਪਹਿਲੀ ਪਰਿਕਰਮਾ ਕਰਕੇ ਆਪਣੇ ਥਾਂ 'ਤੇ ਵਾਪਸ ਜਾ ਕੇ ਮੱਥਾ ਟੇਕ ਕੇ ਬੈਠ ਜਾਣਾ, ਫਿਰ ਤੁਸੀਂ ਲਾਮ ਦਾ ਪਾਠ, ਫਿਰ ਤੀਸਰੀ ਦਾ, ਫਿਰ ਚੌਥੀ ਦਾ, ਇਸ ਤਰ੍ਹਾਂ ਵਾਰੀ ਵਾਰੀ ਹੋਵੇਗਾ। ਅਤੇ ਤੋ ਆਪ ਜੀ ਨੇ ਚੇਤਾ ਰੱਖਣਾ। ਸੋ ਚਾਰੇ ਲਾਮਾਂ ਦਾ ਪਾਠ ਹੋ ਗਿਆ ਅਤੇ ਕੁਝ ਸ਼ਬਦ ਹੋਰ ਬਾਕੀ ਜਹਾਨ ਮਰਯਾਦਾ ਦੇ ਅਨੁਸਾਰ ਗੁਰਬਾਣੀ ਦੇ ਉਹਨਾਂ ਦਾ ਕੀਰਤਨ ਹੋਵੇਗਾ। ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਕਰਾਂਗੇ, ਅਰਦਾਸ ਤੋਂ ਬਾਅਦ ਫਿਰ ਬਾਕੀ ਪ੍ਰੋਗਰਾਮ ਹੁਕਮਨਾਮਾ ਅਤੇ ਸਮਾਪਤੀ। ਅਤੇ ਇਹਦੇ ਵਿੱਚ ਥੋੜ੍ਹੀ ਜਿਹੀ ਚੇਂਜ ਹੋਵੇਗੀ, ਅਸੀਂ ਹਰ ਵਿਆਹ ਦੇ ਵਿੱਚ ਹੀ ਕਰਦੇ ਹਾਂ ਕਿਉਂਕਿ ਸਾਡੀਆਂ ਬਿਲਡਿੰਗਾਂ ਦੋ ਬਣ ਰਹੀਆਂ ਨੇ, ਟੂ ਸਟੋਰੀਜ਼। ਸੋ ਜਦੋਂ ਵਿਆਹ ਦਾ ਸਾਰਾ ਪ੍ਰੋਗਰਾਮ ਕੀਰਤਨ 'ਚ ਪੂਰਾ ਹੋ ਗਿਆ ਅਤੇ ਉਸ ਤੋਂ ਬਾਅਦ ਜਿਹਨਾਂ ਦਾ ਕੀਰਤਨ ਭੇਟਾ ਇਹਨਾਂ ਦੀ ਜਿਹੜੀ ਹੈਗੀ ਉਹ ਚੱਕ ਲਈ ਜਾਵੇਗੀ। ਜਥਾ ਇੱਕ ਸ਼ਬਦ ਪੜੇਗਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋਈ ਕਰੇ ਜਿੱਤ ਲਾਏ, ਮਨ ਜਿੰਨੇ ਫਲ ਭਾਵਨਾ ਹੋਵੇਂ ਵਿੱਚੋਂ ਜਾਏ। ਇਹ ਮਾਇਆ ਦੀ ਸੀਰ ਵੱਖਰੀ ਬਣੇਗੀ ਗੁਰੂ ਘਰ ਦੀ ਬਿਲਡਿੰਗ ਦੇ ਵਿੱਚ ਜਾਣ ਲਈ, ਇਹ ਅਸੀਂ ਸ਼ੁਰੂ ਕੀਤਾ ਹੈਗਾ ਜਦ ਤੋਂ ਬਿਲਡਿੰਗਾਂ ਬਣੀਆਂ। ਸੋ ਆਸ ਹੈ ਤੁਸੀਂ ਕੋਪਰੇਟ ਕਰੋਗੇ ਇਸ ਨਾਲ। ਉਸ ਵੇਲੇ ਆਪਦੀ ਮਰਜ਼ੀ ਆ, $5 $10 ਜਿੰਨੇ ਵੱਧ ਤੋਂ ਵੱਧ ਕੋ ਪਾ ਸਕਦਾ, ਉਹਦੀ ਇੱਕੋ ਰਸੀਦ ਬਣ ਜਾਣੀ ਫਿਰ ਇਕੱਠੀ। ਆਓ ਆਪਾਂ ਗੁਰੂ ਜੀ ਬਖਸ਼ ਲਈਏ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭ ਕਰੀਏ ਕੀਤਾ ਲੋੜੀ ਕੰਮ ਸਵਾਰ ਪਿਆ ਕਿ ਆਖੀਏ ਕਾਜ ਦੇ ਸਵਾਲ ਸਤਿਗੁਰ ਸਾਹਿਬ ਆਖੀਏ ਵਾਹਿਗੁਰੂ ਜੀ ਕਾ ਖਾਲਸਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ ਜੀ, ਨਾਲ ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਦੋਵਾਂ ਨੇ ਆਪੋ ਆਪਣੇ ਪਾਸੇ ਤੋਂ ਪੱਲੇ ਨੂੰ ਪਕੜ ਕੇ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਹੋਏਗਾ। ਆਪ ਜੀ ਤੰਤਾ ਯੋਗ ਹੋ, ਜੋ ਆਪਣਾ ਗ੍ਰਿਸ਼ਤ ਮਾਰਗ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਹੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹਰ ਸਿੱਖ ਔਰ ਸਿੱਖਣੀ ਨੂੰ ਗ੍ਰਿਸ਼ਤੀ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਲਾਵਾਂ ਦੇ ਰੂਪ ਵਿੱਚ ਸਿੱਖਿਆ ਦਿੱਤੀ ਹੈ। ਇਹ ਲਾਵਾਂ ਜਿੱਥੇ ਸਾਡੇ ਸੰਸਾਰਿਕ ਜੀਵਨ ਵਿੱਚ ਕਿਵੇਂ ਦੁੱਖ ਸੁੱਖ ਵਿੱਚ ਵਾਹਿਗੁਰੂ ਦੇ ਪੱਲੇ ਨੂੰ ਨਹੀਂ ਛੱਡਣਾ ਉਸ ਬਾਬਤ ਦੱਸਦੀਆਂ ਹਨ, ਉੱਥੇ ਨਾਲ ਹੀ ਹਰ ਗ੍ਰਿਸ਼ਤੀ ਨੂੰ ਧਰਮ ਦੇ ਮਾਰਗ 'ਤੇ, ਪਰਮਾਤਮਾ ਦੇ ਮਾਰਗ 'ਤੇ ਕਿਵੇਂ ਚੱਲਿਆ ਜਾਵੇ, ਉਹ ਅਵਸਥਾਵਾਂ ਦਾ ਜ਼ਿਕਰ ਵੀ ਗੁਰੂ ਸਾਹਿਬ ਨੇ ਇਹਨਾਂ ਲਾਵਾਂ ਵਿੱਚ ਕੀਤਾ ਹੈ। ਸੋ ਆਪ ਜੀ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮਰਥ ਬਾਣੀ ਨੂੰ ਧਿਆਨ ਨਾਲ ਸਰਵਣ ਕਰਨਾ ਹੈ। ਸੂਹੀ ਰਾਗ ਵਿੱਚ ਚਾਰ ਲਾਵਾਂ ਦਾ ਪਾਠ ਦਾਸ ਕਰੇਗਾ। ਹਰ ਲਾਮ ਦੀ ਸਮਾਪਤੀ ਤੋਂ ਬਾਅਦ ਜਦੋਂ ਪਹਿਲੀ ਲਾਮ, ਦੂਜੀ ਲਾਮ, ਤੀਜੀ ਲਾਮ ਆਇਆ, ਆਪ ਜੀ ਨੇ ਹਰ ਲਾਮ ਦੀ ਸਮਾਪਤੀ ਤੋਂ ਬਾਅਦ ਆਪਣੇ ਅਸਥਾਨ ਤੋਂ ਉੱਠਣਾ ਹੈ, ਮੱਥਾ ਟੇਕ ਕੇ ਮੇਰੇ ਰਾਈਟ ਸਾਈਡ ਪਿੱਲਰ ਦੇ ਅੰਦਰੋਂ ਹੀ ਪਰਿਕਰਮਾ ਪ੍ਰਾਰੰਭ ਕਰਨੀ ਹੈ। ਆਹਿਸਤਾ ਆਹਿਸਤਾ ਨਾਲ ਨਾਲ ਰਾਗੀ ਸਿੰਘ ਬਾਣੀ ਦਾ ਕੀਰਤਨ ਕਰਨਗੇ, ਲਾਮਾਂ ਦਾ ਕੀਰਤਨ ਕਰਨਗੇ, ਫਿਰ ਆਪ ਜੀ ਨੇ ਮੱਥਾ ਟੇਕ ਕੇ ਅਗਲੀ ਲਾਮ ਸਰਵਣ ਕਰਨ ਵਾਸਤੇ ਬੈਠ ਜਾਣਾ ਹੈ। ਚਾਰ ਵਾਰ ਇਸੇ ਤਰ੍ਹਾਂ ਆਪ ਜੀ ਨੇ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਨੀ ਹੈ, ਮੱਥਾ ਟੇਕ ਕੇ ਹੀ ਬੈਠਣਾ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੀ ਇਸੇ ਤਰ੍ਹਾਂ ਆਪਣੇ ਸਥਾਨ ਤੇ ਬੈਠੇ ਰਹਿਣਾ, ਕਿਸੇ ਨੇ ਸੁਭਾਗ ਜੋੜੀ ਨੂੰ ਡਿਸਟਰਬ ਨਹੀਂ ਕਰਨਾ। ਤੁਸੀਂ ਵੀ ਪਿਆਰ ਦੇ ਨਾਲ ਬਾਣੀ ਦਾ ਲਾਹਾ ਪ੍ਰਾਪਤ ਕਰਨਾ ਹੈ ਜੀ। ਆਓ ਪਿਆਰ ਸਾਹਿਤ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

ਸਮੇਂ ਦਾ ਇੰਤਜ਼ਾਰ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਦੇ ਨਾਲ ਦੋਨਾਂ ਪਰਿਵਾਰਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਮਹਾਨ ਖੁਸ਼ੀ ਬਖਸ਼ਿਸ਼ ਕੀਤੀ ਹੈ। ਅੱਜ ਬੱਚਾ ਅਤੇ ਬੱਚੀ ਪਤੀ ਅਤੇ ਪਤਨੀ ਦਾ ਰੂਪ ਲੈ ਚੁੱਕੇ ਹਨ। ਸਭ ਤੋਂ ਵੱਡੀ ਅਸੀਸ ਗੁਰੂ ਘਰ ਦੇ ਵਿੱਚ, ਲੱਖ ਲੱਖ ਵਧਾਈਆਂ ਗੁਰਸਿੱਖਾਂ, ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜ। ਦੋਨਾਂ ਪਰਿਵਾਰਾਂ ਨੂੰ ਇਸ ਮਹਾਨ ਖੁਸ਼ੀ ਦੀਆਂ ਲੱਖ ਲੱਖ ਵਧਾਈਆਂ। ਸਾਰੀਆਂ ਸੰਗਤਾਂ ਨੂੰ, ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਆਓ ਉਪਰੰਤ ਖੁਸ਼ੀ ਦੇ ਸ਼ਬਦ, ਵਧਾਈ ਦੇ ਸ਼ਬਦ ਗਾਇਨ ਕਰਾਂਗੇ। ਦੋ ਸ਼ਬਦ, ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਵਿਆਹ ਹੋ ਮੇਰੇ ਬਾਵਲਾ, ਗੁਰਮੁਖੇ ਹਰ ਪਾਇਆ। ਸਾਰੀਆਂ ਸੰਗਤਾਂ ਨੇ ਕਿਰਪਾਲਤਾ ਕਰਨੀ ਜੀ।

ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੰਦਕਾਰ ਜੀ ਦਾ ਸਿੰਘ ਸੰਪੂਰਨ ਹੋਈ ਇਸ ਖੁਸ਼ੀ ਭਰੇ ਮੌਕੇ ਤੇ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ। ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਛ ਕਹਾਂ, ਅਸੀਂ ਜੋ ਬਿਲਡਿੰਗ ਬਣਾ ਰਹੇ ਹਾਂ ਦੋ ਸਟੋਰੀ, ਉਹਨਾਂ ਵਾਸਤੇ ਸੰਗਤਾਂ ਨੂੰ ਹਮੇਸ਼ਾ ਹੀ ਬੇਨਤੀ ਕਰਦੇ ਹਾਂ ਅਤੇ ਉਹਦੇ ਵਿੱਚੋਂ ਆਪ ਜੀ ਨੇ ਜਿੰਨਾ ਵੀ ਕਰ ਸਕਦੇ ਹੋ ਜੋ ਵੀ ਆਪ ਜੀ ਇਸ ਵਿੱਚ ਪਾਓਗੇ ਪੇਟਾ, ਉਹ ਵੱਖਰੀ ਰੱਖੀ ਜਾਏਗੀ ਅਤੇ ਉਸ ਦੀ ਸੀਟ ਵੱਖਰੀ ਬਣ ਜਾਣੀ ਹੈ। ਸੋ ਆਪ ਜੀ ਨੇ ਸ਼ਬਦ ਦੇ ਨਾਲ ਸਾਡੇ ਜਥੇ ਨੇ ਹੁਣ ਗਾਇਨ ਕਰਨਾ, ਸਤਿਗੁਰੂ ਕੀ ਸੇਵਾ ਸਫਲਾ ਜੇ ਕੁਕਰੇ ਚਿਤ ਲਾਏ, ਮਨ ਚ ਨਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ, ਇਹ ਸ਼ਬਦ ਹੋਵੇਗਾ ਜੀ, ਕਿਉਂਕਿ ਆਪ ਦੀ ਸੇਵਾ ਹੋਵੇਗੀ ਜੋ ਸੰਬੰਧ ਕੱਢ ਕੇ ਆਪ ਜੀ ਨੇ ਬਿਲਡਿੰਗ ਕਰਨ ਲਈ ਪਾਉਣਾ। ਸੋ ਇੱਕ ਮਿੰਟ ਮੈਨੂੰ ਦੇਣਾ ਜੀ, ਨਾਲ ਹੀ ਕੀਰਤਨ ਆਰੰਭ ਹੋਵੇਗਾ, ਮੈਂ ਆ ਕੇ ਸੁਗੜੀ ਵਿੱਚੋਂ ਇਹਨਾਂ ਦੀ ਪੇਟਾ ਕੱਢ ਲਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆਰੇ ਆਏ ਤੋ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਗਰੀਬ ਨਿਵਾਜ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਰਿਪੁ ਦੰਮਨ ਸਿੰਘ ਸੁਪੁੱਤਰ ਸਰਦਾਰ ਗੁਰਮੀਤ ਸਿੰਘ ਬੀਬੀ ਦਵਿੰਦਰ ਕੌਰ ਅਤੇ ਬੱਚੀ ਅਮਿਤਾ ਕਾਲੜਾ ਸੁਪੁੱਤਰੀ ਸਰਦਾਰ ਹਰਜੀਤ ਸਿੰਘ ਕਾਲੜਾ ਬੀਬੀ ਤਜਿੰਦਰ ਕੌਰ ਕਾਲੜਾ ਗਰੀਬ ਨਿਵਾਜ ਇਸ ਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਹਨ ਸਤਿਗੁਰੂ ਜੀ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦੇ ਆਪ ਜੀ ਕੇ ਦਸਰਿਆਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਆਪਣੇ ਦਰ ਘਰ ਦੀ ਮਰਿਆਦਾ ਨਿਭਾਉਣ ਦੀ ਆਪ ਤੌਫੀਕ ਬਖਸ਼ਿਸ਼ ਕਰਨੀ ਸਤਿਗੁਰੂ ਜੀ ਰਹਿਮਤ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣਾ ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਸੁਭਾਗ ਜੋੜੀ ਦੀ ਝੋਲੀ ਵਿੱਚ ਪਾਉਣੀਆਂ ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਤਿਗੁਰੂ ਜੀ ਆਪ ਜੀ ਨੇ ਤਾ ਉਮਰ ਮਾਰਗ ਦਰਸ਼ਨ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਸੁਭਾਗ ਜੋੜੀ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸੇਵਕਾਂ ਦੇ ਕਾਰਜ ਰਾਸ ਕਰਨੀ ਸਤਿਗੁਰੂ ਜੀ ਇਸ ਵਕਤ ਖੁਸ਼ੀਆਂ ਦੇ ਸਮੇਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਦੋਹਾਂ ਪਰਿਵਾਰਾਂ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਅਰਪਣ ਕੀਤੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ
ਗੁਰੂ ਕੇ ਘਰ ਦੇ ਲਈ ਚੱਲ ਰਹੀਆਂ ਕਾਰ ਸੇਵਾ ਦੇ ਵਿੱਚ ਬੇਅੰਤ ਸੰਗਤਾਂ ਨੇ ਆਪਣੀ ਮਾਇਆ ਨੂੰ ਸਫਲਿਆ ਕੀਤਾ ਹੈ। ਸਭਨਾ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤਾਂ ਕਰੋ ਜੀ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਅਤੇ ਮੰਗਾਂ ਭਰੇ ਸਮੇਂ ਤੇ ਜਦੋਂ ਆਨੰਦ ਕਾਰਜ ਰਸਮ ਨਿਰਵਿਘਨਤਾ ਸਹਿਤ ਸੰਪੂਰਨ ਹੋਈ ਹੈ, ਉਸ ਸਮੇਂ ਤੇ ਹਾਜ਼ਰੀਆਂ ਭਰ ਕੇ ਬਖਸ਼ਾਂ ਲਹਿਰੀ ਪਰਮ ਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ, ਵਾਹਿਗੁਰੂ ਜੀ ਦੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਰਿਪੂ ਦਮਨ ਸਿੰਘ, ਸਪੁੱਤਰ ਸਰਦਾਰ ਗੁਰਮੀਤ ਸਿੰਘ ਅਤੇ ਬੀਬੀ ਦਵਿੰਦਰ ਕੌਰ ਜੀ ਦੇ ਆਨੰਦ ਕਾਰਜ ਹੋਏ ਨੇ ਜੀ। ਸੰਪੂਰਨ ਬੇਟੀ ਅਮਿਤਾ ਕਾਲੜਾ ਨਾਲ, ਜੋ ਸਪੁੱਤਰੀ ਹੈ ਸਰਦਾਰ ਅਜੀਤ ਸਿੰਘ ਕਾਲੜਾ ਅਤੇ ਬੀਬੀ ਤਜਿੰਦਰ ਕੌਰ ਕਾਲੜਾ ਦੀ। ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਆਏ ਪ੍ਰਾਹੁਣਿਆਂ ਵੱਲੋਂ ਵਿਆਹੁਤਾ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਨਾਲ ਹੀ ਉਹਨਾਂ ਦੇ ਮਾਤਾ ਪਿਤਾ, ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ। ਅਤੇ ਨਾਲ ਮੈਂ ਅਰਦਾਸ ਕਰਦਾ ਗੁਰੂ ਪਾਤਸ਼ਾਹ ਅਕਾਲ ਪੁਰਖ ਨੂੰ ਦੀ ਜੋੜੀ ਸਦਾ ਲਈ ਬਣਾਵੇ, ਜੋੜੀ ਜੀਵੈ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ। ਅਤੇ ਨਾਲ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਚ ਜਾਣਦੇ ਹੋਏ ਚਾਰ ਪ੍ਰਕਰਮਾ ਉਹਨਾਂ ਦੇ ਚੋਗਿਰਦ ਕਰਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਆਪ ਜੀ ਨੇ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ। ਸੋ ਯੂ ਵਾਓ ਟੂ ਸਟੇ ਟੂਗੈਦਰ ਇਨ ਦਿਸ ਲਾਈਫ ਬਾਈ ਟੇਕਿੰਗ ਫੋਰ ਰਾਊਂਡਸ ਅਰਾਊਂਡ ਗੁਰੂ ਗ੍ਰੰਥ ਸਾਹਿਬ ਐਂਡ ਦੈਟ ਯੂ ਡਿਡ ਵਿਦਆਊਟ ਸਪੀਕਿੰਗ ਐਨੀ ਵਰਡ। ਸੋ ਪਰਮਾਤਮਾ ਆਪ ਜੀ ਦੇ ਇਸ ਵਾਅਦੇ ਨੂੰ ਪੂਰਾ ਕਰਾਵੇ, ਸਾਡੀ ਅਰਦਾਸ ਹੈ। ਅਤੇ ਸਦਾ ਤੁਹਾਡੀ ਸੰਗ ਸਹਾਇਤਾ ਹੁੰਦਾ ਕਰੇ, ਤੁਹਾਨੂੰ ਬਹੁਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਆਪ ਜੀ ਦੇ ਝੋਲੀ 'ਚ ਪਾਵੇ ਅਤੇ ਸਦਾ ਉਹ ਆਪ ਜੀ ਨੂੰ ਸਫਲਤਾਵਾਂ ਬਖਸ਼ਦਾ ਹੋਇਆ, ਆਪਣੇ ਚਰਨ ਦਾ ਪਿਆਰ ਬਖਸ਼ਦਾ ਰਹੇ, ਸਰੀਰ ਅਤੇ ਮਾਨਸਿਕ ਚੜ੍ਹਦੀਆਂ ਕਲਾਂ ਬਖਸ਼ਦਾ ਰਹੇ, ਸਾਡੀ ਅਰਦਾਸ ਹੈ ਜੀ। ਅਤੇ ਨਾਲ ਆਪ ਜੀ ਨੂੰ ਚੇਤਾ ਕਰਾ ਦਿਆਂ ਕਿ ਅੱਜ ਆਪ ਜੀ ਨੇ ਜਿੱਥੇ ਇੱਕ ਦੂਜੇ ਵਾਸਤੇ ਜ਼ਿੰਮੇਵਾਰੀ ਹੈ ਇੱਕ ਦੂਜੇ ਦਾ ਸਾਥ ਨਿਭਾਉਣ ਦੀ, ਉੱਥੇ ਨਾਲ ਨਾਲ ਤੁਹਾਡੀ ਜ਼ਿੰਮੇਵਾਰੀ ਵਧੇਰੇ ਹੋ ਗਈ, ਦੁੱਗਣੀ ਹੋ ਗਈ। ਅੱਜ ਜਿੱਥੇ ਆਪਣੇ ਪਰਿਵਾਰ ਦੇ ਸੰਬੰਧੀ ਤੁਸੀਂ ਉਹਨਾਂ ਦੀ ਸੇਵਾ ਕਰਨੀ ਸੀ ਆਪਣੇ ਰਿਸ਼ਤੇਦਾਰਾਂ ਦੀ, ਉੱਥੇ ਨਾਲ ਆਪਣੇ ਜਿਹੜਾ ਹੈਗਾ ਪਾਰਟਨਰ ਸਪਾਊਸ ਉਸ ਦੇ ਮਾਤਾ ਪਿਤਾ ਦੀ ਵੀ ਸੇਵਾ ਕਰਨੀ ਹੈ। ਸੋ ਇਹ ਵੀ ਚੇਤਾ ਰੱਖਣਾ, ਬਾਕੀ ਇਸ ਤੋਂ ਉੱਪਰ ਵੀ ਜਾਣਾ ਉਹ ਕਿ ਕਮਿਊਨਿਟੀ ਦੀ ਸੇਵਾ ਅਤੇ ਨਾਲ ਨਾਲ ਆਪ ਜੀ ਨੇ ਭਾਵ ਸੰਗਤ ਦੀ ਸੇਵਾ ਅਤੇ ਨਾਲ ਨਾਲ ਉਸ ਤੋਂ ਉੱਪਰ ਜਾਣਾ, ਕਿਉਂਕਿ ਸਾਨੂੰ ਗੁਰੂ ਨੇ ਦੱਸਿਆ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਸਿੱਖੀ ਦੇ ਹਿੱਸੇ ਨੇ। ਦੇਰ ਆਰ ਓਨਲੀ ਟੂ ਪਾਰਟਸ ਆਫ ਸਿੱਖਿਜ਼ਮ, ਸਿੱਖ ਸੇਵਾ ਐਂਡ ਸਿਮਰਨ। ਸੋ ਲੈਟਸ ਮੇਕ ਸ਼ੋਰ ਦੈਟ ਵੀ ਆਰ ਡੂਇੰਗ ਬੋਥ ਆਲ ਦਾ ਟਾਈਮ। ਸੇਵਾ ਜੋ ਹੈ ਉਹ ਨਿਸ਼ਕਾਮ ਸੇਵਾ ਹੁੰਦੀ ਹੈ, ਦੱਸ ਕੇ ਨਹੀਂ ਕੀਤੀ ਜਾਂਦੀ, ਨਾ ਪੁੱਛ ਕੇ ਕੀਤੀ ਜਾਂਦੀ ਆ, ਦੋਨੋਂ ਪੁੱਛ ਕੇ ਵੀ ਨਹੀਂ ਕੀਤੀ ਜਾਂਦੀ, ਦੱਸ ਕੇ ਵੀ ਨਹੀਂ ਕੀਤੀ ਜਾਂਦੀ। ਸੋ ਗੁਰੂ ਆਪ ਕਰਾ ਲੈਂਦਾ, ਉਸ ਲਈ ਅਰਦਾਸ ਕਰੀਏ ਅਤੇ ਉਹ ਦੋਨੋਂ ਕੰਮ ਆਪ ਹੀ ਕਰਾ ਲੈਂਦਾ ਹੈਗਾ। ਸੋ ਮੈਂ ਹੁਣ ਬੇਨਤੀ ਕਰਾਂ, ਸਾਡੇ ਗੁਰੂ ਘਰ ਦਾ ਰਿਵਾਜ਼ ਹੈ ਕਿ ਅਸੀਂ ਵਿਆਹੁਤਾ ਜੋੜੇ ਨੂੰ ਜੋ ਹਮੇਸ਼ਾ ਸਨਮਾਨ ਕਰਦੇ ਹਾਂ। ਸੋ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪ ਜੀ ਨੂੰ ਸਨਮਾਨ ਦੇਣ, ਸਿਰੋਪਾਵ ਬਖਸ਼ਿਸ਼ ਕਰਨ।

ਬਾਕੀ ਸੰਗਤਾਂ ਨੇ ਜੇਕਰ ਇਹਦੇ ਨਾਲ ਪ੍ਰਵਾਨਗੀ ਦੇਣੀ ਮੇਰੇ ਨਾਲ ਹੜ ਕੇ ਬੈਠੇ ਬੈਠੇ ਲੈਣੇ ਜੀ, ਖੜੇ ਹੋ ਕੇ ਤੁਹਾਡੀ ਮਰਜ਼ੀ ਹੈ ਜੀ, ਬੈਠੇ ਜੀ ਖੜੇ ਹੋਣਾ, ਅੱਛਾ ਚਲੋ ਮੱਥਾ ਟੇਕ ਕੇ ਖੜੇ ਹੋ ਜਾਓ ਫਿਰ ਬਹੁਤ ਚੰਗੀ ਗੱਲ।

ਇਹ ਇਸ ਕਰਕੇ ਵੀ ਬਖਸ਼ਿਸ਼ ਕੀਤੇ ਜਾਂਦੇ ਨੇ ਕਿ ਤੁਸਾਂ ਨੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲਿਆ, ਨੰਬਰ ਇੱਕ। ਨੰਬਰ ਦੋ, ਸਾਰਾ ਜੀਵਨ ਆਸਰਾ ਲੈਣਾ ਹੈ ਗੁਰੂ ਸਾਹਿਬ ਦਾ, ਇਹਨਾਂ ਨੂੰ ਵੇਖ ਕੇ ਇਹਨਾਂ ਨੂੰ ਸੰਭਾਲ ਕੇ ਰੱਖਣਾ, ਕਿਉਂਕਿ ਦਿਸ ਦਾ ਬੈਸਟ ਆਨਰ ਪ੍ਰੋਵਾਈਡਡ ਇਨ ਸਿੱਖ ਗੁਰਦੁਆਰਾ, ਦਿਸ ਇਜ਼ ਦਾ ਬੈਸਟ ਆਨਰ। ਸੋ ਗੁਰੂ ਕਿਰਪਾ ਕਰੇ, ਤੁਹਾਡੇ ਸਾਰੇ ਜੋ ਵਾਅਦੇ ਹਨ ਉਹ ਪੂਰੇ ਕਰੇ, ਖੁਸ਼ੀਆਂ ਬਖਸ਼ੇ, ਚੜ੍ਹਦੀ ਕਲਾਂ ਬਖਸ਼ੇ। ਭਾਈ ਸਭਾ ਨਵਨੀਤ ਸਿੰਘ ਜੀ ਦਾ ਹਾਰਦਿਕ ਧੰਨਵਾਦ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਕੀਰਤਨ ਜਥੇ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਸਾਨੂੰ ਢੁਕਵੇਂ ਕੀਰਤਨ ਸਰਵਣ ਕਰਵਾਏ ਨੇ, ਨਾਲ ਉਹਨਾਂ ਨੇ ਜੋ ਸੇਵਾ ਦਾ ਕੀਰਤਨ ਪੜ੍ਹਿਆ ਸੀ, ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕਰੇ ਚਿਤੜਾਏ ਮਨ ਚਿੰਨਿਆ ਫਲ ਭਾਵਨਾ ਹੋਵੇਂ ਵਿੱਚੋਂ ਜਾਏ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ, ਅਤੇ ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬਿਲਡਿੰਗ ਫੰਡ ਦੇ ਵਿੱਚ ਹਿੱਸਾ ਪਾਇਆ, ਸਭ ਦਾ ਹਾਰਦਿਕ ਧੰਨਵਾਦ। ਧੰਨਵਾਦ ਹੈ ਭਾਈ ਸਾਹਿਬ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰੀ ਸ਼ੁੱਧ ਬਾਣੀ ਪੜ੍ਹਾ ਸੁਣਾ ਕੇ ਅਤੇ ਬਖਸ਼ਿਸ਼ ਲਈ ਹੈ, ਅਤੇ ਨਾਲ ਮਰਜ਼ਾਦਾ ਸਾਰੀ ਉਹਨਾਂ ਨੇ ਨਿਭਾਉਂਦੇ ਹੋਏ ਵਿਆਹ ਦੇ ਪ੍ਰੋਗਰਾਮ ਵਿੱਚ ਸਾਰਾ ਕੁਛ ਯੋਗਾ ਸੇਵਾ ਕੀਤੀ। ਧੰਨਵਾਦ ਸਾਡੇ ਦੋ ਗੁਰੂ ਘਰ ਦੇ ਮੈਂਬਰ ਕਮੇਟੀ ਦੇ, ਸਰਦਾਰ ਸੋਹਣ ਸਿੰਘ ਅਟਵਾਲ, ਸਰਦਾਰ ਕਿਰਪਾਲ ਸਿੰਘ ਸਰਦਾਰ ਸੋਹਣ ਸਿੰਘ ਧਨੋਤਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਕਿ ਵਿਆਹਤਾ ਜੋੜੀ ਦੇ ਨਾਲ ਪਲੈਨਿੰਗ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਹੀ ਜੁੱਟ ਜਾਂਦੇ ਨੇ, ਸਾਰੀ ਸੇਵਾ ਨਿਸ਼ਕਾਮ ਕਰਦੇ ਨੇ। ਉਹ ਪੁੱਛਦੇ ਨੇ ਕੀ ਕਲਰ ਚਾਹੀਦੇ ਨੇ, ਕੀ ਕਰਨਾ ਹਾਂ ਜੀ, ਕਿੰਨੇ ਟੇਬਲ, ਸਾਰਾ ਕੁਛ ਉਹ ਕਰਦੇ ਨੇ। ਸੋ ਉਹ ਵੀ ਮਹਾਨ ਸੇਵਾ ਉਹਨਾਂ ਲਈ, ਅਤੇ ਨਾਲ ਹੀ ਸਾਡੇ ਗੁਰੂ ਘਰ ਦਾ ਹੈੱਡ ਗ੍ਰੰਥੀ ਜੋ ਹੈ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ, ਉਹਨਾਂ ਦੀ ਵੀ ਸੇਵਾ ਹੈ, ਉਹ ਠੀਕ ਹੋ ਰਹੇ ਨੇ ਥੋੜ੍ਹੇ। ਅੱਜ ਕੱਲ੍ਹ ਥੋੜ੍ਹੇ ਠੀਕ ਨਹੀਂ ਸੀ ਉਹਨਾਂ ਦੀ ਸਿਹਤ, ਤੋਂ ਗੁਰੂ ਕਿਰਪਾ ਕਰੇ ਉਹਨਾਂ ਨੂੰ ਠੀਕ ਜਦ ਤੰਦਰੁਸਤੀਆਂ ਬਖਸ਼ੇ। ਅਤੇ ਧੰਨਵਾਦ ਆਪ ਸਮੂਹ ਸੰਗਤਾਂ ਦਾ, ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਆ ਕੇ ਆਪ ਜੀ ਨੇ ਜਿੱਥੇ ਵਿਆਹ ਦੀ ਰੌਣਕ ਵਧਾਈ ਹੈ, ਉੱਥੇ ਮੇਰੇ ਗੁਰੂ ਤੰਤਰ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵੀ ਵਧਾਈ ਹੈ ਸੰਗਤ ਦੇ ਰੂਪ ਵਿੱਚ, ਕਿਉਂ ਵਿੱਚ ਸੰਗਤ ਹਰ ਪੈ ਵਸਿਆ ਜੀ, ਇਸ ਕਰਕੇ। ਸੋ ਇੱਥੇ ਹੀ ਸਮਾਪਤੀ ਹੈ। ਜਿਨ੍ਹਾਂ ਨੇ ਬੱਚਿਆਂ ਨੂੰ ਪਿਆਰ ਦੇਣਾ ਤੁਸੀਂ ਸਗਨ ਕਹਿੰਦੇ ਹੋ, ਮੈਂ ਪਿਆਰ ਕਹਿੰਦਾ, ਉੱਥੇ ਦੇ ਸਕਦੇ ਹੋ। ਬਾਕੀ ਦੇ ਲੰਗਰ ਹਾਲ ਦੇ ਵਿੱਚ ਗੁਰੂ ਕੀ ਕਿਰਪਾ ਨਾਲ ਬਾਕੀਆਂ ਨੇ ਉੱਥੇ ਪਿਆਰ ਦੇਣਾ ਉਹਨਾਂ ਨੂੰ ਆਪਣਾ ਸਗਨ। ਸੋ ਮਾਤਾ ਪਿਤਾ ਨੂੰ ਬੇਨਤੀ ਹੈ ਹੁਣ ਸਗਨ ਦੇ ਸਕਦੇ ਨੇ ਇੱਥੇ ਜੀ। ਬਾਕੀ ਸੰਗਤਾਂ ਜਿਨ੍ਹਾਂ ਨੇ ਪ੍ਰਸ਼ਾਦ ਲੈ ਲਿਆ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕ ਸਕਦੇ ਨੇ ਜੀ। ਇੱਥੇ ਹੀ ਹੁਣ ਸਮਾਪਤੀ ਹੈ। ਧੰਨਵਾਦ ਹੈ ਸਾਡੇ ਪ੍ਰੀ ਕਾਉਂਸਲਿੰਗ ਵਾਲੇ, ਜਿਹੜੇ ਪ੍ਰੀ ਮੈਰਿਜ ਕਾਉਂਸਲਿੰਗ ਵਾਲੇ, ਉਹਨਾਂ ਦਾ ਵੀ ਜਿਹੜੇ ਸਾਨੂੰ ਬੱਚਿਆਂ ਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦਿੰਦੇ ਨੇ। ਧੰਨਵਾਦ ਸਾਡੇ ਆਟੋਵਿਜ਼ੂਅਲ ਰੂਮ ਦੇ ਇੰਚਾਰਜ ਟੀਮ ਦਾ, ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਸਦੀ ਟੀਮ ਦਾ, ਜੋ ਸਾਰਾ ਕੁਝ ਡਿਸਪਲੇ ਕਰ ਰਿਹਾ ਸਾਨੂੰ ਸਕਰੀਨ 'ਤੇ। ਸੋ ਹੁਣ ਇੱਥੇ ਸਮਾਪਤੀ ਹੈਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਪਛਾਓ ਇੱਕ ਸੁਭਾਓ ਸਿੱਧੇ ਵਹੇ ਕੁਦਰਤ ਕਮਲ ਕਹਾ।

संत सूर्य मोह।

ਆਪੇ ਪੀਰ ਆਪੇ ਖਾ ਪੰਡਿਤ ਦੀ

ਨਦੀਆਂ ਤੇ ਬਾਹਰ ਪਾਸੋਂ ਨਾ ਜਾਣ

ਅੱਖਾਂ ਅੱਖ ਤੇ ਸੋਹਣ ਪੰਜ ਪਰਵਾਨ ਨਦਰੀ ਕਰਮ ਚੋਵੇ ਨੇ ਕੱਚ ਆਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ

0: ਕਿਤੇ ਤੇ ਉਦਾਨ ਮੁਣ ਕੇਤੇ ਕਿਤੇ ਰਤਨ ਤੂੰ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਪ ਰਿੰਦਰ
0: ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪ੍ਰਚੰਡ।

ਕਮਲ ਸੁਰੇਲਾ ਭਗਤ ਕਮਲ ਕਮਲ ਸਿੱਧ ਕਮਲ ਆਰਤ

है, हम रखना है, हम लोग धर्म, हम लोग दीपांश, हम लोग

सर्व

0: ਕਾਨਾ ਮਨ ਕੇਤੇ ਕਿਤੇ ਸੰਤੂਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਪ ਸੁਰਿੰਦਰ
0: ਕਿਤੀਆਂ ਸੁਖੀ ਨਾਨਕ।

संत सूर मोह।

ਪੰਥਰ ਕਰਤੀ ਰਗ ਮਰਨਾ ਸਭੁਣ ਤੇਰੇ ਸਾਈਂ ਹੋਏ ਬਿਨ ਗੁਰਕੀਤਨ ਪੰਥਰ ਹੋਏ ਵਸ ਆਸ ਬਾਣੀ ਬ੍ਰਹਮਾ ਸਤਿ ਸੁਆਮ ਬ੍ਰਹਮ।

ਕਿਤੇ ਕਿਤੇ ਸੰਤੂਰ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਆਪਣ ਪੀ ਲਿਆ ਬੇਖਾ ਬ੍ਰਹਮਾ ਕਵਣ ਸੁਣੇਗਾ ਭਗਤ ਕਵਣ

संत सूर्य मोह भक्ता।

ਪਾਵੈ ਦਿਲ ਕਾਮਾ ਸੁਣਿਆ ਮਨਿਆ ਮਜੀਦਾ ਪਾਉ ਅੰਤਰ ਗਰਤੀ ਰਗ ਮਰਨਾ ਸਭ ਗੁਣ ਤੇਰੇ ਬਿਣ ਗੁਰ ਕੀਤੇ ਸਵਸਥ ਆਸ ਪਾਣੀ ਬ੍ਰਹਮਾ ਸਤ ਸੁਹਾਨ ਕਵਣ ਸੁਨੇਲਾ ਭਗਤ ਕਵਣ

বল বিগাত মান লিখে ছেলে গাবার গাবার এ সোদর তেনা সো কর।

ਇਸ ਤਰ੍ਹਾਂ ਹੈ ਪੰਜ।

ਨਾਨਕ ਅੰਤ।

ਸਤਿਗੁਰ ਤੇਰੇ ਮਨਾਈ ਹੋਏ ਬਿਨ ਕੀਤੇ ਬਸ ਆਸ ਬਾਣੀ ਬ੍ਰਹਮਾ ਸਤਿ ਸੁਹਾਮ ਸਵਾਮ।

ਨਦੀਆਂ ਤੇ ਬਾਹਰ ਪਾਸੋਂ ਨਾ ਜਾਣ ਸਮੂਹ।

बोल बिगड़ तन के सिर गवार सोदर से ना सो करके रा

ਪਾਣੀਆਂ ਦੀ ਪਾਤਾਲ ਦੇਸ਼ ਵਿੱਚ ਧਰਤੀ ਥਾਪ ਥੀ ਧਰਮ ਕਰਮੀ ਕਰਮੀ ਹੋਏ ਵਿਚਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਕੱਚ ਆਈ ਉੱਥੇ

ਕਹਿੰਦੇ ਕਿਤੇ ਰਤਨ ਸਮੁੰਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁਣਦੀ ਨਾਨਕ ਅੰ

कथना कथी नया तो कथन कथी को दिन को देता बेला

ਇੱਥੇ ਸਭ ਸੁਪੈ ਮਿਲਦਾ ਇੱਥੇ ਲੈਲਾ ਮੁਕਰ ਇੱਥੇ ਮੂਰਤ ਨਹੀਂ ਦਾ ਇੱਥੇ ਅੰਦੂਪ ਸੁਸ਼ਰ ਇੱਥੇ ਦਾਸ ਪਈ ਦਾ ਬੰਦ ਖਲਾਸੀ ਭਾਣਾ ਹੋਰ ਆਸ ਨਾ ਸਕਿਆ।

0: ਤੇ ਉਦਾਨੰ ਹੁਣ ਕੇਤੇ ਕੇਤੇ ਰਤਨ ਚੁਣਦ
1: ਕੇਤੀਆਂ
0: ਸੁਣੀ ਨਾਨਕ ਅੰਤ।

শব্দ মাত্র মানবোধক ক্রিয়া সুরাসুর কর্মখণ্ড বাণী

play, one because I'm going to play.

Thank you.

संत सूर मोह भक्ता।

ਪੰਡਿਤ

सर्व